جس نو بخش لیں میرے پیارے سو جس تیرا گاوے جس نو بھی واہگرو بخش لیندا ہے جس تے بھی واہگرو دی بخشش ہو جاوے تو او کیوں نہ جس کرے گا وہ ضرور وڈیائی کرے گا گرو دا جس کرے گا گرو دا جائے جائے کار کرے گا بھی جس گرو نے منو بخش لیا بخشا بھی ایسے پاپی نو گناہگار نو اتنے گناہ ہن پاپ ہن کنے کہن جیتا سمند ساگر نیر پریا تیتے اوگن ہمارے اتنے اوگن میرے وچ ہن تے اتنے اوگن ہار نو گرو نے بخش لیا گرو نے میرے تے بخشش کر دتی ہے تے کیوں نہ جس کراں تن ہے وہ گرسکھ مائی بھائی جو گرو نانک پاتشاہ دا نام لیندے ہن جو تن گرو نانک سچے پاتشاہ دی بڑیائی کردے ہن جس کردے ہن نام لئیے ست گر نانک کے دکھ دارد روگ مٹے سو بھیانک نام لئیے ست گر نانک کے سکھ سمپتی بھوگ ملے سو اچانک نام لئیے ست گر نانک کے جگ کاگ چگے مل موتی مانک ساری سنگت مل کے آخ ہو تن تن گرو بابا نانک دیر نہ لاندے سب مٹ جاندے جنم جنم دے پاپ بھیانک سب سکھ آن نواس کریندے دور ہون سب دکھ اچانک نیڑے پھیر نہ آون اس دے جنم مرن جو ہے دکھ دانک جو بھی سچا پریم تار کے ایک بار کہے تن سری گرو نانک گرو نانک صاحب دا نام ایسا ہے نرکاں تو بچاؤن والا دنیا تو نیارا بابا جی نے بچن کرنے کہ گرو نانک صاحب دا نام نانک نہ اکن والا نہ تھکن والا گرو نانک دا نام نرکاں تو بچاؤن والا دنیا تو نیارا نام ہے ایسا پوتر نام گرو نانک صاحب دا بھی جنہاں نے بھی گرو نانک صاحب دی وڈیائی صفت کیتی ہے سچے دلوں ایک وار بھی گرو نانک صاحب دا نام لیا ہے نا میں مورکھ کی کیتک بات ہے کوٹ اپرادھی تیارے گرو نانک جن سنیا پیکھیا سے پھر گرواسنا پریارے اتنا مہان تے پوتر گرو نانک پاتشاہ دا نام ہے نام دی دات لے کے نام ہی جپاؤن واسطے آئے سی پھر کنے انہاں نے تارے ہن تاریاں دی تک گنتی کر لی ہے سائنسدان نے بھی آکاش وچ کنے تارے ہن پر جڑے گرو نانک صاحب دے نام نے تارے انہاں دی گنتی کوئی نہیں کر سکدا بھی کنے تارے ہن کنے ہن تر رہے ہیں گاہاں نو کنے کنے ترنا ہے ایسا پوتر نام ہے گرو نانک صاحب دا تے کیوں نہ گرسکھ تن گرو نانک سچے پاتشاہ دی وڈیائی کرے جس کرے دنیا وچ سارے ہی پیر پکمبر اوتار مہاپرکھ ستکار جوگ ہن گن تاں بیانت ہن کوئی ایک گن ہے انیکاں ہی گن ہن
हमरी जेहबा एक प्रभर के गुण अगम उथाह। हम क्यों कर जपह आने हर तुम बड़ अगम अगाह। एक दू जीवों लख होहे लख हो वह लख वीस। लख लख गेड़ा आखिए एक नाम जगदीश। इतने गुण हन गुरु नानक सच्चे पातशाह दे भी कदे किसे तो महापुरख जां गुरु अवतार तो सराफ हो गया। सेवक नूं सराफ हो गया पर बख्शिया नहीं किसे ने। वचन करता के समा आवेगा तुहानू फलाने गुरु अवतार महापुरख बख्शणगे। पर जे किसे नूं वचन हो भी गया बोल गलती हुंदी है जीव दी वैसे तो गुरु महापुरख किसे नूं सराफ नहीं दिंदे। सतगुर सबना दा भला मनाए दा बुरा किसे दा ना होए। कई बारी भावना अनुसार मिल भी जांदा है जिवें मूले खत्री ने अंदर ही लुक गया। साखी आउंदी है इतिहास विच भी आप गुरु नानक साहब चल के गए मरदाने नूं भेजिया। घरवाली ने जवाब देता कि ओही साधु आ गए हैं फिर लै जाण। तीजी बार आप चल के गए घरवाली ने अंदर गहीरे विच लुको दिता छपा दिता ते सप लड़ गया मौत हो गई। इतिहास दी साखी है। फिर रोंदे करलांदे आए गुरु नानक साहब कहन लगे भाई इन्हें बख्शा तो हुणे जाना सी ऐसे जन्म च कल्याण हो जानी सी इहदा आधार हो जाना सी पर पछाणिया नहीं वचन नहीं मन्निया। सोचदा है कि जे हुण नाल लै गए ते बच्चां दा किवें गुजारा होवेगा घरवाली किवें रहेगी। घरवाली दा हुक्म मन्या पर गुरु दा हुक्म नहीं मन्या। भी कहिंदा मेरा गुरु चल के आया जां मेरे गुरु दा कीर्तनिया मैनूं बुला रहे है। सारी दुनिया तां लख चौरासी मेदनी सब सेव करन दा उस गुरु नानक साहब दी चौरासी लख जून सेवा करे ते मैनूं आप सद्दण। अपने आप नूं समझाउंदा अपने मन भी मना तूं मूली आदमी है आप निरंकार दी जोत तैनूं सद रहे हन फिर सद नहीं रहे तेरे बूहे ते आप खड़े हन। भी साडा इत्थे पुराना जार है मित्र है लुक जाना जां परिवार दा मोह आ जाना जां किसे दी आखी लगना एदा भाव ए है कि गुरु नूं असीं छोटा समझदे ते उस नूं वड्डा समझ जिहदा कहना मन रहे। गुरुद्वारे आउणा होवे ते कोई कहे चल कल चले जाई वे बैठदे आं गल्लां मारदे आं जां खाने आं पीने ਤਾਂ ਇਉਂ ਸਮਝੋ ਕਿ ਅਸੀਂ ਉਹਨੂੰ ਵੱਡਾ ਸਮਝਦੇ ਹਾਂ ਤੇ ਗੁਰੂ ਨੂੰ ਛੋਟਾ ਸਮਝਦੇ ਹਾਂ ਪਰ ਗੁਰੂ ਛੋਟਾ ਨਹੀਂ। ਗੁਰੂ ਤਾਂ ਸਭ ਤੋਂ ਵੱਡਾ ਹੈ ਪਰ ਸਾਡੀ ਸਮਝ ਚ ਫਰਕ ਹੈ ਅਸੀਂ ਸਮਝ ਐਵੇਂ ਲੈਨੇ। ਕਹਿਣ ਲੱਗੇ ਹੁਣ ਆਧਾਰ ਤਾਂ ਇਸੇ ਜਨਮ ਚ ਹੋ ਜਾਣਾ ਸੀ ਹੁਣ ਇਹਦੀ ਕਲਿਆਣ ਗਰੀਬ ਨਵਾਜ ਕਦੋਂ ਹੋਵੇਗੀ ਕਦੋਂ ਆਧਾਰ ਹੋਵੇਗਾ। ਸਾਹਿਬ ਕਹਿਣ ਲੱਗੇ ਦਸਵੇਂ ਜਾਮੇ ਵਿਚ ਆ ਕੇ ਜਦੋਂ ਅਸੀਂ ਦਸਵਾਂ ਜਾਮਾ ਧਾਰਾਂਗੇ ਨਾ ਉਸ ਮੌਕੇ ਇਹਦਾ ਆਧਾਰ ਕਰ ਦੇਵਾਂਗੇ। ਫਿਰ ਮਹਾਰਾਜ ਆਧਾਰ ਕਿਵੇਂ ਹੋਵੇਗਾ ਕਿਹੜੀ ਜਗ੍ਹਾ ਫਿਰ ਸਾਰਾ ਜ਼ਿਕਰ ਜਗ੍ਹਾ ਦੱਸੀ ਕਿ ਹਜ਼ੂਰ ਸਾਹਿਬ ਇਹਦਾ ਸਹੇ ਦਾ ਜਨਮ ਹੋਵੇਗਾ ਇਹਨੂੰ ਤੀਰ ਮਾਰਾਂਗੇ ਤੇ ਇਹਦਾ ਉਧਾਰ ਹੋ ਜਾਵੇਗਾ। ਤਾਂ ਕਹਿਣ ਦਾ ਭਾਵ ਕਿ ਗੁਰੂ ਨੇ ਕੁਝ ਨਹੀਂ ਕਿਹਾ ਇਹ ਸਾਡੀਆਂ ਆਪਣੀਆਂ ਗਲਤੀਆਂ ਹੁੰਦੀਆਂ
ਬਖਸ਼ਿਆ ਤਾਂ ਗਿਆ ਪਰ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਕਿੰਨਾ ਸਮਾਂ ਗੁਜ਼ਰ ਗਿਆ ਫਿਰ ਪਤਾ ਨੀ। ਇਹ ਤਾਂ ਗੁਰੂ ਜਾਣੇ ਜਾਂ ਉਹ ਮੂਲਾ ਖੱਤਰੀ ਜਾਣੇ ਕਿ ਉਹਨੇ ਕਿੰਨੇ ਕੁ ਜਨਮ ਧਾਰੇ, ਕਿੰਨੇ ਕੁ ਦੁੱਖ ਭੋਗੇ। ਤਾਂ ਮੇਰਾ ਕਹਿਣ ਦਾ ਭਾਵ ਕਿ ਗੁਰੂ ਤਾਂ ਕਿਸੇ ਨੂੰ ਸਰਾਫ ਨਹੀਂ ਦਿੰਦੇ, ਪਰ ਸਾਡੀ ਭਾਵਨਾ ਬਣ ਜਾਂਦੀ। ਕੌਡੇ ਰਾਖਸ਼ ਨੂੰ ਸਰਾਫ ਸੀ ਗੁਰੂ ਦਾ, ਦਿਲ ਕੰਬ ਗਿਆ ਕਿ ਗੁਰੂ ਦਾ ਬਚਨ ਹੋ ਗਿਆ ਪੂਰੇ ਗੁਰੂ ਦਾ। ਜਦੋਂ ਬਚਨ ਹੋ ਜਾਵੇ ਨਾ, ਜਦੋਂ ਸਰਾਫ ਲੱਗ ਜਾਵੇ, ਫਿਰ ਬੰਦੇ ਦੇ ਅੱਖਾਂ ਦੇ ਸਾਹਮਣੇ ਆ ਜਾਂਦਾ ਕਿ ਠੀਕ ਐਵੇਂ ਹੀ ਹੋਵੇਗਾ। ਪ੍ਰਤੀਤ ਹੋ ਗਿਆ ਕਿ ਠੀਕ ਮੇਰੇ ਗੁਰੂ ਨੇ ਬਚਨ ਕੀਤਾ ਵੀ ਤੂੰ ਰਾਖਸ਼ ਬਣ, ਹੰਕਾਰੀ ਹੈ ਨਾ ਵੀ ਗੁਰੂ ਆਇਆ ਤੇ ਉੱਠ ਕੇ ਸਤਿਕਾਰ ਨਹੀਂ ਕਰਿਆ, ਕਿਉਂਕਿ ਮੈਂ ਜ਼ਿਆਦਾ ਪੜ੍ਹਿਆ ਤੇ ਗੁਰੂ ਵਿਚ ਘੱਟ ਵਿਦਿਆ ਹੈ, ਵੀ ਵਿਦਿਆ ਮਿਲੀ ਕਿੱਥੋਂ। ਦਿਲ ਕੰਬ ਗਿਆ, ਮਾਰਾ ਹੈ ਤਾਂ ਮੈਂ ਬੜਾ ਅਪਰਾਧ ਕੀਤਾ, ਹੁਣ ਕਿਰਪਾ ਕਰੋ ਮੈਨੂੰ ਬਖਸ਼ ਦੇ। ਕਹਿਣ ਲੱਗੇ ਅਸੀਂ ਨਹੀਂ ਬਖਸ਼ਾਂਗੇ, ਕਲਯੁਗ ਵਿਚ ਗੁਰੂ ਨਾਨਕ ਸਾਹਿਬ ਆ ਕੇ ਤੇਰਾ ਆਧਾਰ ਕਰਨਗੇ। ਪਰ ਗੁਰੂ ਨਾਨਕ ਸਾਹਿਬ ਨੇ ਇਉਂ ਨਹੀਂ ਕਿਹਾ ਕਿ ਫਲਾਨੇ ਗੁਰੂ ਮਹਾਂਪੁਰਖ ਆਉਣਗੇ ਫੇਰ ਆਧਾਰ ਹੋਵੇਗਾ। ਜੇ ਕਦੇ ਬਚਨ ਹੋ ਵੀ ਗਿਆ ਤੇ ਫਿਰ ਬਖਸ਼ਾ ਵੀ ਆਪ ਹੀ ਹੈ, ਕਿਸੇ ਦੇ ਹੋਰ ਅੱਗੇ ਨਹੀਂ ਝੁਕਾਇਆ, ਕੋਈ ਲੰਮੀਆਂ ਤਰੀਕਾਂ ਜੁਗਾਂ ਦੀਆਂ ਨਹੀਂ ਪਾਈਆਂ। ਜੇ ਗੁਰੂ ਨਾਨਕ ਸਾਹਿਬ ਦਾ ਕੋਈ ਸਰਾਫਿਆ ਹੋਇਆ ਤੇ ਦੂਸਰੇ ਗੁਰੂ ਨੇ ਬਖਸ਼ ਦਿੱਤਾ, ਦੂਸਰੇ ਗੁਰੂ ਦਾ ਕੋਈ ਸਰਾਫਿਆ ਹੋਇਆ ਤੀਸਰੇ ਗੁਰੂ ਨੇ ਬਖਸ਼ ਦਿੱਤਾ, ਹੋਰ ਕਿਸੇ ਅੱਗੇ ਨਹੀਂ ਭੇਜੇ। ਐਸੇ ਗੁਰੂ ਨਾਨਕ ਸਾਹਿਬ ਦਾ ਜਸ ਕਰੀਏ ਜਿਨ੍ਹਾਂ ਦੇ ਇਤਨੇ ਗੁਣ ਹਨ, ਵਡਿਆਈਆਂ ਹਨ, ਫਿਰ ਜਿਨ੍ਹਾਂ ਨੇ ਵੀ ਪਿਆਰ ਨਾਲ ਗੁਰੂ ਨਾਨਕ ਸਾਹਿਬ ਦਾ ਨਾਮ ਲਿਆ ਹੈ ਨਾ, ਜਸ ਕੀਤਾ ਹੈ, ਅੱਜ ਉਨ੍ਹਾਂ ਦਾ ਜਸ ਹੋ ਰਿਹਾ ਹੈ, ਵਡਿਆਈ ਹੋ ਰਹੀ ਹੈ। ਧਰਮ ਰਾਜ ਹੈਰਾਨ ਹੈ ਕਿ ਇਹ ਕੀ ਕਾਰਨ ਬਣ ਗਿਆ ਵੀ ਅੱਜ ਤੱਕ ਕਿੰਨੇ ਪਾਪੀ ਜੀਵ ਆਉਂਦੇ ਹਨ ਤੇ ਮੈਂ ਲੇਖਾ ਕਰਕੇ ਹਿਸਾਬ ਕਰਕੇ ਤੇ ਨਰਕਾਂ ਨੂੰ ਭੇਜ ਦਿੰਦਾ, ਕਿਉਂਕਿ ਮੇਰੀ ਡਿਊਟੀ ਹੈ, ਮੈਂ ਕਿਸੇ ਦਾ ਹੁਕਮ ਦਾ ਬੱਧਾ ਹੋਇਆ ਹਾਂ। ਪਰ ਐਸਾ ਕੋਈ ਬੰਦਾ ਨਹੀਂ ਵੇਖਿਆ ਕਿ ਜਿਹਦੇ ਜਾਣ ਨਾਲ ਨਰਕਾਂ ਵਿਚ ਸ਼ਾਂਤੀ ਵਰਤ ਗਈ ਹੋਵੇ। ਨਰਕਾਂ ਦੇ ਜੀਵ ਸ਼ਾਂਤ ਹੋ ਗਏ ਹਨ, ਪਿਛਲਾ ਦੇਖਿਆ ਵੀ ਕਦੇ ਹੋਇਆ ਹੈ ਵੀ ਕਦੇ ਇਉਂ ਨਹੀਂ ਹੋਇਆ। ਜੇ ਹੋਇਆ ਤਾਂ ਜਨਕ ਰਾਜੇ ਦੇ ਸਮੇਂ, ਪਰ ਜਨਕ ਰਾਜਾ ਤਾਂ ਮਹਾਂਪੁਰਖ ਸੀ, ਭਗਤ ਸੀ ਨਾ, ਉਹਦੇ ਨੰਘਣ ਨਾਲ ਜਦੋਂ ਨਰਕਾਂ ਦੇ ਅੱਗੇ ਦੀ ਲੰਘਿਆ ਨਾ ਤੇ ਨਰਕਾਂ ਦੇ ਜੀਵਾਂ ਨੂੰ ਸ਼ਾਂਤੀ ਆ ਗਈ। ਤਪਤ ਕੜਾਹਾ ਬੁੱਝ ਗਿਆ ਗੁਰਸੀਤਲ ਨਾਮ ਦਿਓ, ਨਾਮ ਜਪਣ ਵਾਲੇ ਦੇ ਵਿਚ ਦੀ ਹਵਾ ਲੰਘ ਕੇ ਜਦੋਂ ਲੱਗੀ ਨਾ ਨਰਕ ਠੰਡੇ ਠਾਰ ਹੋ ਗਏ। ਤਪਤ ਮੈਂ ਠਾਂਡ ਵਰਤਾਈ ਆਨੰਦ ਪਏ ਦੁਖ ਨਾਠੇ ਭਾਈ। ਐਸਾ ਤਾਂ ਜਨਕ ਰਾਜੇ ਦੇ ਮੌਕੇ ਹੋਇਆ, ਪਰ ਹੋਰ ਕਦੇ ਇਨਸਾਨ ਦੇ ਮੌਕੇ ਨਹੀਂ ਹੋਇਆ। ਕਿੰਨੇ ਜੀਵ ਆਉਂਦੇ ਹਨ, ਨਰਕਾਂ ਦੀ ਸਜ਼ਾ ਭੋਗਦੇ ਹਨ, ਸੋਚਦਾ ਹੈ, ਚੰਗੀ ਤਰ੍ਹਾਂ ਵੇਖਦਾ ਹੈ ਕਿ ਕਿਹੜਾ ਪੁੰਨ ਕੀਤਾ ਇਸਨੇ, ਕਿਹੜੀ ਕਮਾਈ ਕੀਤੀ ਹੈ, ਲੇਖਾ ਵਾਰ ਵਾਰ ਵੇਖ ਰਿਹਾ, ਚੰਗੀ ਤਰ੍ਹਾਂ ਧਿਆਨ ਧਰ ਕੇ ਵੇਖ ਰਿਹਾ। ਜਦੋਂ ਨਾ ਪਤਾ ਨਾ ਲੱਗਿਆ ਵੀ ਸਮਝ ਨਹੀਂ ਆਈ, ਫਿਰ ਅਰਦਾਸ ਕੀਤੀ ਹੈ ਨਿਰੰਕਾਰ ਮੇਰੀ ਸਮਝ ਤੋਂ ਇਹ ਗੱਲ ਅੱਗੇ ਦੀ ਹੈ, ਮੈਨੂੰ ਇਸ ਦੀ ਸਮਝ ਨਹੀਂ ਆਉਂਦੀ ਕਿ ਇਹਦੇ ਜਾਣ ਨਾਲ ਨਰਕਾਂ ਦੇ ਜੀਵਾਂ ਨੂੰ ਕਿਉਂ ਸ਼ਾਂਤ ਆ ਰਹੀ, ਨਰਕਾਂ ਦੀ ਅੱਗ ਕਿਉਂ ਬੁੱਝ ਜਾਂਦੀ ਹੈ। ਭਾਂਬੜ ਮੱਚਦੇ ਹੋਏ ਇਕਦਮ ਸ਼ਾਂਤ ਹੋ ਜਾਂਦੇ ਹਨ।
ਜਦੋਂ ਇਉਂ ਅਰਦਾਸ ਕੀਤੀ ਮਨ ਜੋੜ ਕੇ ਜਾਚਨਾ ਕੀਤੀ, ਵਾਹਿਗੁਰੂ ਮੈਨੂੰ ਸਮੱਤ ਬਖਸ਼ੋ, ਸੋਝੀ ਬਖਸ਼ੋ, ਆਕਾਸ਼ ਬਾਣੀ ਹੋਈ, ਧਰਮ ਰਾਜ ਤੂੰ ਲੇਖਾ ਕਰ ਰਿਹਾ ਨਾ, ਲੇਖਾ ਕਿਹਨੇ ਪਾਪ ਕੀਤੇ ਹਨ, ਗੁਨਾਹ ਕੀਤੇ ਹਨ, ਪਰ ਤੂੰ ਇਹ ਨਹੀਂ ਵੇਖਿਆ ਕਿ ਇਹਦੇ ਹਿਰਦੇ ਤੇ ਮੇਰਾ ਵਾਸਾ ਹੈ, ਇਸ ਗੁਰਸਿੱਖ ਦੇ ਹਿਰਦੇ ਤੇ ਮੇਰਾ ਨਾਮ ਵਸਦਾ ਹੈ। ਫਿਰ ਮਹਾਰਾਜ, ਜੇ ਨਾਮ ਵਸਦਾ ਹੈ ਤੇ ਪਾਪਾਂ ਦਾ ਨਾਸ, ਪਾਪਾਂ ਦੀ ਸਜ਼ਾ ਤਾਂ ਮਿਲਣੀ ਹੈ ਨਾ, ਧਰਮਰਾਜ ਚਾਹੇ ਪਾਪ ਕੀਤੇ ਜ਼ਰੂਰ ਹਨ ਪਹਿਲੇ ਸਮੇਂ ਵਿੱਚ, ਪਾਪ ਵੀ ਜ਼ਰੂਰ ਕੀਤੇ ਹਨ, ਪਰ ਹੁਣ ਮੇਰਾ ਨਾਮ ਇਹਦੇ ਹਿਰਦੇ ਵਿੱਚ ਵਸਦਾ ਹੈ, ਜਦੋਂ ਇਹ ਜਾਣਦਾ ਹੈ ਤੇ ਮੇਰੇ ਹੁਕਮ ਨਾਲ, ਆਗਿਆ ਨਾਲ ਮੂਲੇ ਧਾਰ ਬਾਰਿਸ਼ ਹੋ ਰਹੀ ਹੈ, ਆਪਣੇ ਆਪ ਨਹੀਂ, ਮੇਰੇ ਹੁਕਮ ਨਾਲ। ਅੰਮ੍ਰਿਤ ਵੇਲਾ ਬੋਲਿਆ ਬੰਬੀਹਾ, ਤਾਂ ਦਰ ਸੁਣੀ ਪੁਕਾਰ, ਮੇਘੇ ਨੂੰ ਫਰਮਾਨ ਹੋਆ, ਵੀ ਆਪਣੇ ਆਪ ਬੱਦਲ ਬਾਰਿਸ਼ ਨਹੀਂ ਕਰਦੇ, ਹੁਕਮ ਨਾਲ ਚੱਲਦੇ ਹਨ। ਮੇਘੇ ਨੂੰ ਫਰਮਾਨ ਹੋਆ ਤੇ ਬਰਸੋ ਕਿਰਪਾ ਧਾਰ, ਇਹ ਮੇਰੀ ਰਹਿਮਤ ਬਰਸ ਹੀ ਹੈ, ਮੇਰੇ ਹੁਕਮ ਨਾਲ ਸਭ ਕੁਝ ਹੋ ਰਿਹਾ। ਤੇ ਅਰਦਾਸ ਕਰੀਏ ਗਰੀਬ ਨਵਾਜ, ਜਿਵੇਂ ਤੁਹਾਡੇ ਹੁਕਮ ਨਾਲ ਨਰਕਾਂ ਦੇ ਜੀਵਾਂ ਤੇ ਰਹਿਮਤ ਹੋ ਰਹੀ ਹੈ ਨਾ, ਬਾਰਿਸ਼ ਹੋ ਰਹੀ ਹੈ, ਤੇ ਕਿਰਪਾ ਕਰੋ ਸਾਡੇ ਤੇ ਵੀ, ਮਿਹਰ ਕਰੋ। ਕਲਯੁਗ ਦੇ ਸਮੇਂ ਐਸਾ ਜੀਵਨ ਇਨਸਾਨ ਦਾ ਵੀ ਹੈ, ਨਰਕਾਂ ਦੀ ਸਜ਼ਾ ਨੂੰ ਵੀ ਬੰਦਾ ਦੁਖੀ ਹੋ ਰਿਹਾ, ਉਸ ਨਾਲੋਂ ਵੀ ਮਨ ਨੂੰ ਬੇਚੈਨੀ ਹੈ। ਤਾਂਹੀਓ ਕਿਹਾ ਕਬੀਰ, ਕਲਯੁਗ ਆ ਗਿਆ ਝੜ ਝੜ ਪੈਣ ਅੰਗਿਆਰ, ਜੇ ਸੰਤ ਨਾ ਆਉਂਦੇ ਜਗਤ ਵਿਚ ਤੇ ਜਲ ਮਰਤਾ ਸੰਸਾਰ। ਆ ਅੰਗਿਆਰ ਹੀ ਹੈ ਨਾ, ਦੂਜੇ ਨੂੰ ਦੂਜਾ ਬੁਰਾ ਕਹਿੰਦਾ, ਨਿੰਦਿਆ ਕਰਦਾ, ਭੈੜੇ ਬਚਨ ਕਹਿਣੇ, ਐਸੀਆਂ ਗੱਲਾਂ ਕਰਨੀਆਂ, ਅਗਲੇ ਦਿਲ ਸਾੜ ਦੇਣਾ, ਕਵਚਨ ਕਹਿਣੇ, ਪਿਆਰ ਨਾਲ ਬੋਲਣ ਤਾਂ ਜਾਣਦੇ ਹੀ ਨਹੀਂ ਨਾ। ਹੁਕਮ ਤਾਂ ਐਸਾ ਹੈ ਕਿ ਮੂੰਹੋਂ ਕਿ ਬੋਲਣ ਬੋਲੀਐ, ਜਿੱਤ ਸੁਣ ਧਰੇ ਪਿਆਰ, ਵੀ ਐਸਾ ਬਚਨ ਕਰੀਏ ਜਿਹਨੂੰ ਸੁਣ ਕੇ ਅਗਲੇ ਦਾ ਵੀ ਮਨ ਚ ਪਿਆਰ ਧਾਰਨ ਕਰੇ, ਪਿਆਰ ਵਾਲਾ ਮਨ ਬਣ ਜਾਵੇ। ਤਾਂ ਕਲਯੁਗ ਦਾ ਸਮਾਂ ਹੈ, ਦੁਨੀਆਂ ਦੁਖੀ ਹੈ, ਹਰ ਕੋਈ ਜੀਵ ਦੁਖੀ ਹੈ, ਨਾਨਕ ਦੁਖੀ ਆ ਸਭ ਸੰਸਾਰ ਤੇ, ਸੰਸਾਰ ਦੁਖੀ ਵਿਚ ਫਿਰ ਛੁਟਕਾਰਾ ਕਿਵੇਂ, ਬਚ ਕਿਵੇਂ ਸਕਦੇ ਆ? ਇਕੋ ਤਰੀਕਾ ਹੈ ਵੀ ਮਨ ਜੋੜ ਕੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਇਉਂ ਅਰਦਾਸ ਕਰੀਏ।

بینتی کریے غریب نواز ساڈے تے مہر کرو. میگے نو فرمان ہوا برسو کرپا تار, کرپا کرو ساڈے تے رحمتاں کرو, ساڈے گن اوگن نہ ویکھو, ساڈا لیکھا نہ کرو, بخش لو جویں وی بخشے جانے, گن اوگن میرا کش نہ بچاریا, بخش لیا کھن ماہی. ایں ارداس کریے جویں سکھ تے اس کال پرخ واہگرو نرنکار دیاں رحمتاں ہو رہی ہیں. میرا دا مینہ پی رہا ہے, ایویں آپاں وی گرو تو مہر منگیے, کرپا منگیے اس واسطے دھرم راج اے میری رحمت ہے, میرے حکم نال بارش ہو رہی ہے. غریب نواز ہے واہگرو میں تا حکم دا بندہ ہاں, بارش اس کلے تے ہووے جے نے نام جپیا ایدے ہردے تے نام ہے نا, اے نرک دی سزا تو جا نرکا دی اگ تو اے کلا بچنا چاہی دا ہے. ਇਤਾਂ ਸਾਰਿਆਂ ਨੂੰ ਹੀ ਸੁੱਖ ਦੇ ਰਿਹਾ ਇਹਦੇ ਜਾਣ ਨਾਲ. ਜਦੋਂ ਨਰਕਾਂ ਵਿੱਚ ਜਾਂਦਾ ਹੈ ਇਕੱਲੇ ਨੂੰ ਸ਼ਾਂਤੀ ਨਹੀਂ, ਸਾਰੇ ਨਰਕਾਂ ਦੇ ਜੀਵਾਂ ਨੂੰ ਸ਼ਾਂਤੀ ਮਿਲਦੀ ਹੈ. ਧਰਮਰਾਜ ਕਲਯੁਗ ਦੇ ਵਿੱਚ ਮੇਰਾ ਅਵਤਾਰ ਹੋਇਆ ਹੈ, ਮੈਂ ਆਪਣੀ ਜੋਤ ਆਪਣਾ ਸਰੂਪ ਗੁਰੂ ਨਾਨਕ ਸਾਹਿਬ ਨੂੰ ਬਣਾ ਕੇ ਭੇਜਿਆ ਹੈ, ਉਹਨਾਂ ਨੇ ਮੇਰਾ ਨਾਮ ਜਪਾਇਆ ਹੈ. ਕਲਯੁਗ ਦੇ ਵਿੱਚ ਐਸਾ ਨਾਮ ਵੀ ਗੁਰਮੁਖ ਕੋਟ ਆਧਾਰ ਦਾ ਦੇ ਨਾਵ ਹੈ ਏਕ ਕਣ, ਐਸੇ ਗੁਰਮੁਖ ਉਹ ਆਪ ਤਾਂ ਮੇਰਾ ਸਰੂਪ ਹਨ, ਉਹਨਾਂ ਨੇ ਐਸੇ ਗੁਰਮੁਖ ਪੈਦਾ ਕਰਨੇ ਹਨ ਵੀ ਜਿਹੜੇ ਕਰੋੜਾਂ ਦਾ ਆਧਾਰ ਕਰਿਆ ਕਰਨਗੇ ਆਧਾਰ. ਸਿੱਖਾਂ ਨੇ ਬੇਨਤੀ ਕੀਤੀ ਗਰੀਬ ਨਵਾਜ, ਇੱਕ ਨਾਮ ਜਪਣ ਵਾਲਾ ਕਰੋੜਾਂ ਦਾ ਆਧਾਰ ਕਿਵੇਂ ਕਰ ਸਕਦਾ, ਇੱਕ ਕਿਣਕਾ ਨਾਮ ਦਾ ਦੇ ਕੇ ਕਰੋੜਾਂ ਦਾ ਆਧਾਰ. ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿਣਗੇ ਸਿੱਖੋ ਗੁਰੂ ਦੇ ਪਿਆਰਿਓ, ਕਰੋੜਾਂ ਬੰਦੇ ਸੁੱਤੇ ਪਏ ਹੋਣ ਤੇ ਇੱਕ ਜਾਗਦਾ ਹੋਵੇ ਸਾਰਿਆਂ ਨੂੰ ਜਗਾ ਸਕਦਾ. ਕਹਿਣ ਲੱਗੇ ਹਾਂ ਗਰੀਬ ਨਵਾਜ, ਇੱਕ ਜਾਗਦਾ ਹੋਵੇ ਤੇ ਸਾਰਿਆਂ ਨੂੰ ਜਗਾ ਸਕਦਾ. ਇਵੇਂ ਗੁਰੂ ਕੀ ਸਾਧ ਸੰਗਤ ਜਿਹੜਾ ਰੱਬ ਵਾਲੇ ਪਾਸੇ ਜਾਗਿਆ ਹੈ, ਜਿਹਨੂੰ ਪਿਆਰ ਜਾਗਿਆ, ਜਿਹਦੇ ਹਿਰਦੇ ਤੇ ਨਾਮ ਹੈ ਨਾ, ਜਿਵੇਂ ਇੱਕ ਜਾਗਦਾ ਹੋਇਆ ਕਰੋੜਾਂ ਨੂੰ ਜਗਾ ਸਕਦਾ ਹੈ, ਇੱਕ ਨਾਮ ਜਪਣ ਵਾਲਾ ਕਰੋੜਾਂ ਦਾ ਆਧਾਰ ਵੀ ਕਰ ਸਕਦਾ ਹੈ. ਇਸ ਵਾਸਤੇ ਧਰਮ ਰਾਜ ਮੇਰਾ ਨਾਮ ਜਪਾਇਆ ਤੇ ਸਿੱਖ ਦੇ ਹਿਰਦੇ ਤੇ ਮੇਰਾ ਨਾਮ ਵਸਦਾ ਹੈ. ਜਿੱਥੇ ਨਾਮ ਹੈ ਉੱਥੇ ਨਾਮੀ ਜ਼ਰੂਰ ਹੋਵੇਗਾ, ਜਿੱਥੇ ਵਿਰਸਾ ਉੱਥੇ ਛਾਇਆ ਵੀ ਜ਼ਰੂਰ ਹੈ. ਫਿਰ ਧਰਮ ਰਾਜ ਤੂੰ ਹੁਣ ਆਪ ਸੋਚ, ਜਦੋਂ ਤੂੰ ਨਰਕਾਂ ਵਿੱਚ ਉਸ ਸਿੱਖ ਨੂੰ ਪਾਉਣਾ, ਜੇ ਮੈਂ ਮੋਹਲੇ ਧਾਰ ਬਾਰਿਸ਼ ਨਾ ਕਰਾਵਾਂ ਉਹ ਸੇਖ ਸਿੱਖ ਨੂੰ ਲੱਗੇਗਾ ਜਾਂ ਮੈਨੂੰ ਲੱਗੇਗਾ? ਧਰਮ ਰਾਜ ਉਹ ਸੇਖ ਅੱਗ ਦਾ ਸਿੱਖ ਨੂੰ ਨਹੀਂ ਲੱਗੇਗਾ, ਉਹ ਮੈਨੂੰ ਲੱਗੇਗਾ, ਕਿਉਂਕਿ ਉਹਦੇ ਵਿੱਚ ਮੈਂ ਆਪ ਵਸਦਾ ਹਾਂ, ਮੇਰਾ ਨਾਮ ਹੈ. ਜਿਹੜਾ ਉਹ ਦੁੱਖ ਉਹਨੂੰ ਮਿਲਣਾ ਉਸ ਨੂੰ ਨਹੀਂ ਮਿਲੇਗਾ, ਉਹ ਸਾਰਾ ਦੁੱਖ ਮੈਨੂੰ ਮਿਲੇਗਾ. ਗਰੀਬ ਨਵਾਜ ਫਿਰ ਆਪਦਾ ਹੁਕਮ ਕੀ ਹੈ? ਧਰਮ ਰਾਜ ਇਹਨੇ ਮੇਰਾ ਨਾਮ ਜਪਿਆ ਹੈ ਤੇ ਜਪਾਇਆ ਹੈ ਗੁਰੂ ਨਾਨਕ ਸਾਹਿਬ ਨੇ, ਇਹਦੇ ਜਾਮਨ ਗੁਰੂ ਨਾਨਕ ਸਾਹਿਬ ਹਨ, ਕਿਉਂਕਿ ਦਰਗਾਹ ਦੇ ਵਕੀਲ ਹਨ ਨਾ. ਜਿਵੇਂ ਆਮ ਦੁਨਿਆਵੀ ਮੁਕੱਦਮੇ ਕਚਹਿਰੀਆਂ ਕੋਰਟਾਂ ਚ ਵਕੀਲਾਂ ਦੀ ਲੋੜ ਹੁੰਦੀ ਹੈ ਨਾ, ਬਿਨਾਂ ਵਕੀਲ ਤੋਂ ਮੁਕੱਦਮਾ ਜਿੱਤਿਆ ਨਹੀਂ ਜਾਂਦਾ.
ਐਵੇਂ ਦਰਗਾਹ ਵਿਚ ਵੀ ਵਕੀਲ ਦੀ ਲੋੜ ਹੈ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਵਸੀਠ, ਹਰ ਨਾਮੋ ਮੰਤਰ ਦ੍ਰਿੜਾਏਂ ਦਾ ਕੱਟੇ ਹੋ ਮੈਂ ਰੋਗ। ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ। ਦਰਗਾਹ ਦੇ ਵਸੀਠ ਵਕੀਲ ਕੌਣ ਹਨ? ਗੁਰੂ ਨਾਨਕ ਸਾਹਿਬ ਹਨ। ਇਸ ਵਾਸਤੇ ਧਰਮ ਰਾਜ ਉਨ੍ਹਾਂ ਦੀ ਜਾਮਨੀ ਹੈ, ਇਸ ਸਿੱਖ ਤੇ ਉਨ੍ਹਾਂ ਦੀ ਮੋਹਰ ਲੱਗੀ ਹੋਈ ਹੈ। ਮੇਰਾ ਨਾਮ ਜਪਾਇਆ ਤੇ ਸਿੱਖ ਨੇ ਨਾਮ ਜਪਿਆ, ਹੁਣ ਨਰਕਾਂ ਨੂੰ ਨਾ ਭੇਜ, ਇਹਨੂੰ ਮੇਰੀ ਦਰਗਾਹ ਵਿਚ ਭੇਜ ਦੇ, ਮੇਰੇ ਪਾਸ ਭੇਜ ਦੇ। ਤੇ ਸਿੱਖ ਹੁਣ ਗੁਰੂ ਨਾਨਕ ਸਾਹਿਬ ਦਾ ਸਿੱਖ ਕਹਿੰਦੇ ਕਿਸ ਨੂੰ? ਜਿਹੜਾ ਗੁਰੂ ਦੀ ਸਿੱਖਿਆ ਲੈਂਦਾ, ਜਿਹੜਾ ਗੁਰੂ ਦਾ ਬਚਨ ਮੰਨਦਾ ਹੈ। ਤੇ ਹੁਣ ਸਿੱਖ ਨਾਲੇ ਦਰਗਾਹ ਨੂੰ ਜਾ ਰਿਹਾ ਹੈ। ਜਿਹੜਾ ਗੁਰੂ ਦਾ ਸਿੱਖ ਹੈ ਨਾ, ਉਹਨੂੰ ਨਿਰੰਕਾਰ ਜਾਂ ਗੁਰੂ ਕਿੰਨਾ ਕੁ ਪਿਆਰ ਕਰਦੇ ਹਨ। ਕੋਈ ਵੀ ਸਿੱਖ ਬਣੇ, ਹਿੰਦੂ ਬਣੇ, ਸਿੱਖ ਬਣੇ, ਮੁਸਲਮਾਨ ਬਣੇ, ਈਸਾਈ ਵੈ ਕੋ ਸੁਣੈ ਹਰ ਨਾਮਾ ਚਿਤ ਲਾਏ, ਤੇ ਕਹਿ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ। ਸਿੱਖ ਨਾਮ ਹੈ ਸਿੱਖਿਆ ਦਾ। ਜਿਹੜਾ ਵੀ ਗੁਰੂ ਦੀ ਸਿੱਖਿਆ ਲੈਂਦਾ ਹੈ, ਬਚਨ ਮੰਨਦਾ ਹੈ, ਉਹ ਗੁਰੂ ਕਾ ਸਿੱਖ ਹੈ। ਜਿਹੜਾ ਸਿੱਖਿਆ ਨਹੀਂ ਲੈਂਦਾ, ਉਹ ਸਿੱਖ ਨਹੀਂ ਬਣ ਸਕਦਾ। ਤੇ ਫਿਰ ਸਿੱਖ ਦਾ ਮਾਣ ਕਿੰਨਾ ਹੁੰਦਾ ਹੈ, ਸਿੱਖ ਨੂੰ ਮਰਾਤਬਾ ਕੀ ਬਖਸ਼ਿਆ ਹੈ। ਤੇ ਸਿੱਖ ਵਾਹਤੇ ਸਾਹਿਬ ਨੇ ਆਪਣੀ ਬਾਣੀ ਵਿਚ ਇਉਂ ਲਿਖਿਆ ਹੈ।

ਐਡਾ ਮਾਣ ਹੈ ਸਿੱਖ ਦਾ, ਰੱਬ ਸਿੱਖ ਨੂੰ ਉਡੀਕ ਰਿਹਾ ਹੈ ਵੀ ਤੂੰ ਗੁਰੂ ਨਾਨਕ ਸਾਹਿਬ ਦਾ ਸਿੱਖ ਹੈ, ਮੈਂ ਤੈਨੂੰ ਉਡੀਕਦਾ। ਜਿਵੇਂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਭਾਈ ਲਹਿਣਾ ਜੀ ਨੂੰ ਆਪ ਲੈਣ ਗਏ ਸੀ, ਕਮਾਈ ਸੀ ਨਾ ਵੀ ਸਿੱਖਾਂ ਤੂੰ ਨਾਰਾਜ਼ ਨਾ ਹੋ, ਵੀ ਇਹ ਘੋੜੀ ਤੇ ਅਸੀਂ ਪੈਦਲ ਤੁਰੇ ਜਾ ਰਹੇ, ਤੂੰ ਇਉਂ ਸਮਝਦਾ ਕਿ ਸ੍ਰਿਸ਼ਟੀ ਦੇ ਮਾਲਕ ਧਰਤੀ ਤੇ ਜਾ ਰਹੇ ਹਨ ਤੁਰ ਕੇ, ਇੱਕ ਆਮ ਮਾਮੂਲੀ ਬੰਦਾ ਤੇ ਘੋੜੇ ਤੇ ਸਵਾਰ ਹੋਵੇ, ਹੈ ਤਾਂ ਬੇਅਦਬੀ, ਪਰ ਸਿੱਖਾਂ ਤੈਨੂੰ ਪਤਾ ਨਹੀਂ ਇਹਦੀ ਕਮਾਈ ਕਿੱਡੀ ਵੱਡੀ ਹੈ। ਫਿਰ ਐਸੀ ਕਮਾਈ ਇਸਨੇ ਕਰੀ ਹੈ ਵੀ ਮੰਗਿਆ ਵੀ ਕੁਝ ਨਹੀਂ, ਸੇਵਾ ਥੋੜੀ ਤੇ ਮੰਗਣ ਬਹੁਤਾ, ਸਾਡੀ ਇਹ ਹਾਲਤ ਹੈ ਵੀ ਥੋੜੀ ਜਿਹੀ ਸੇਵਾ ਕਰ ਲੈਣੀ ਤੇ ਮੰਗਾਂ ਬਹੁਤੀਆਂ ਕਰ ਦੇਣੀਆਂ। ਸੇਵਾ ਬਹੁਤੀ ਕਰੀਏ ਤੇ ਮੰਗ ਕੋਈ ਨਹੀਂ ਕੀਤੀ, ਇਸ ਵਾਸਤੇ ਇਹਨੇ ਲੈਣਾ ਅਸੀਂ ਇਹਦਾ ਦੇਣਾ ਹੈ। ਤੂੰ ਨਾਂ ਜੋ ਪੁੱਛਿਆ ਕਿ ਕਹਿੰਦਾ ਮੇਰਾ ਨਾਮ ਹੈ ਭਾਈ ਲਹਿਣਾ, ਸਿੱਖਾ ਆਪ ਸੋਚ ਲੈ ਜਿਹਨੇ ਲੈਣਾ ਕੁਛ ਹੋਵੇ ਨਾ, ਤੇ ਜਿਹਨੇ ਦੇਣਾ ਹੈ ਉਹਦਾ ਫਰਜ਼ ਹੈ ਕਿ ਤੁਰ ਕੇ ਜਾਵੇ। ਦੇਣ ਵਾਲਾ ਨਿਯਮ ਹੈ, ਜਿਸਨੇ ਲੈਣਾ ਹੈ ਉਹ ਉੱਚਾ ਹੈ। ਹਰ ਕੀਰਤ ਹੈ ਸਾਧ ਸੰਗਤ, ਸਿਰ ਕਰਮਨ ਕੇ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ। ਇਹਨੇ ਲੈਣਾ ਪੂਰਵਲੇ ਜਨਮਾਂ ਦਾ, ਪੂਰਵਲੇ ਪਿਛਲੇ ਜਨਮਾਂ ਦੀ ਕਮਾਈ ਕੀਤੀ ਹੈ, ਲੈਣ ਕਰਕੇ ਇਹਦਾ ਨਾਮ ਵੀ ਤਾਂਹੀਓ ਨਿਰੰਕਾਰ ਨੇ ਲੈਣਾ ਹੀ ਰਖਾਇਆ ਹੈ। ਇਸ ਵਾਸਤੇ ਸਿੱਖ ਨੂੰ ਇਤਨਾ ਮਾਣ ਮਿਲਦਾ ਹੈ, ਸਿੱਖ ਨੂੰ ਇਤਨਾ ਸਤਿਕਾਰ ਮਿਲਦਾ ਹੈ, ਉਹ ਅਕਾਲ ਪੁਰਖ ਨਿਰੰਕਾਰ ਸਿੱਖ ਨੂੰ ਉਡੀਕ ਰਹੇ ਨੇ, ਧਰਮ ਰਾਜ ਭੇਜ ਦੇ, ਮੈਂ ਸਿੱਖ ਨੂੰ ਉਡੀਕ ਰਿਹਾ, ਮੇਰੀ ਮੰਗ ਹੈ ਮੈਨੂੰ ਆ ਕੇ ਮਿਲੇ, ਕਿਉਂਕਿ ਇਹ ਗੁਰੂ ਨਾਨਕ ਸਾਹਿਬ ਦਾ ਪਿਆਰਾ ਹੈ। ਇਹਨੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਬਚਨ ਮੰਨਿਆ ਹੈ, ਜਿਹੜਾ ਗੁਰੂ ਦਾ ਪਿਆਰਾ ਉਹ ਸਭਨਾਂ ਦਾ ਪਿਆਰਾ ਹੈ। ਜਿਸਨੇ ਗੁਰੂ ਨਾਨਕ ਸਾਹਿਬ ਨਾਲ ਪਿਆਰ ਕੀਤਾ ਹੈ ਉਹਨੇ ਮੇਰੇ ਨਾਲ ਪਿਆਰ ਕੀਤਾ ਹੈ। ਕੋਈ ਵੀ ਨੇਕ ਬੰਦਾ ਹੈ, ਇਨਸਾਨ ਹੈ, ਉਹਦੇ ਵਾਸਤੇ ਦਰਗਾਹ ਵਿਚ ਇਉਂ ਕਿਹਾ ਕਿ ਰੇ ਰੇ ਦਰਗਹਿ ਕਹਿ ਨਾ ਕਉ, ਆਓ ਬੈਠ ਆਦਰ ਸੁਭ ਦਿਓ। ਤਰਕਾਰਾਂ ਨੀ ਪੈਂਦੀਆਂ, ਸਾਰੇ ਸਤਿਕਾਰ ਕਰਦੇ, ਆਓ ਜੀ ਜੀ ਆਇਆਂ ਨੂੰ ਵੀ ਬੜੀ ਕਿਰਪਾ ਕੀਤੀ, ਦਰਸ਼ਨ ਬਖਸ਼ੇ ਹਨ। ਜੀ ਕਿਨ੍ਹਾਂ ਨੂੰ ਕਹਿੰਦੇ ਹਨ? ਕੋਈ ਵੀ ਜਿਨ੍ਹਾਂ ਨੇ ਕਮਾਈਆਂ ਕੀਤੀਆਂ, ਜਿਨ੍ਹਾਂ ਨੇ ਬਚਨ ਮੰਨੇ ਨੇ, ਗੁਰੂ ਦੇ ਆਗਿਆ ਮੰਨੀ ਹੈ, ਸੰਸਾਰ ਉਨ੍ਹਾਂ ਨੂੰ ਜੀ ਆਇਆਂ ਕਹਿੰਦੇ ਹਨ, ਸਤਿਕਾਰ ਹੁੰਦਾ ਹੈ। ਸੰਸਾਰ ਨੇ ਤਾਂ ਕਰਨਾ, ਗੁਰੂ ਨਾਨਕ ਸਾਹਿਬ ਦੇ ਪਿਆਰੇ ਸਿੱਖਾਂ ਦਾ ਨਿਰੰਕਾਰ ਵੀ ਸਤਿਕਾਰ ਕਰਦਾ ਕਿ ਆਏ ਮਿਲ ਗੁਰਸਿੱਖ, ਆਏ ਮਿਲ, ਕਿਉਂ ਤੂੰ ਮੇਰੇ ਗੁਰੂ ਕੇ ਪਿਆਰੇ। ਸਿੱਖ ਨੂੰ ਮਾਣ ਬਖਸ਼ ਆਵ ਹੋ, ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵ ਹੋ ਸੱਚੀ ਬਾਣੀ। ਬਾਣੀ ਤਾਂ ਗਾਵ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਆਓ ਭਾਈ, ਜੋ ਵੀ ਗੁਰੂ ਨਾਨਕ ਸਾਹਿਬ ਦੇ ਦਰਬਾਰ ਪੁੱਜੇ ਹੋਣ, ਇਹ ਸਤਿਕਾਰ ਮਾਣ ਸਾਰੀ ਸੰਗਤ ਨੂੰ ਹੈ। ਜੋ ਵੀ ਗੁਰੂ ਨਾਨਕ ਸਾਹਿਬ ਦਾ ਨਾਮ ਲੈ ਕੇ ਆਏ ਹੋ, ਇਹ ਸਤਿਕਾਰ ਮਾਣ ਤੁਹਾਡੇ ਵਾਸਤੇ ਵੀ ਹੈ, ਤੁਹਾਨੂੰ ਵੀ ਜੀ ਆਇਆ ਕਿਹਾ ਜਾਂਦਾ ਵੀ ਜੋ ਵੀ ਮਾਈ ਭਾਈ ਗੁਰੂਦਵਾਰ ਜੁੜ ਕੇ ਬੈਠੇ ਹੋ, ਕਰਮਾਂ ਵਾਲੇ ਹੋ, ਭਾਗਾਂ ਵਾਲੇ ਹੋ, ਜੀ ਆਇਆ ਕਹਿੰਦੇ ਹਾਂ, ਪਰ ਨਾਲ ਬੇਨਤੀ ਕਰਦੇ ਹਾਂ ਕਿ ਆਪਾਂ ਗੁਰੂ ਦਾ ਹੁਕਮ ਮੰਨੀਏ, ਗੁਰੂ ਦਾ ਬਚਨ ਮੰਨੀਏ, ਗੁਰੂ ਦਾ ਬਚਨ ਅੰਮ੍ਰਿਤ ਛਕਣਾ, ਨਾਮ ਜਪਣਾ, ਬਾਣੀ ਪੜ੍ਹਨੀ, ਪਹਿਲੀ ਪੌੜੀ ਦਾ ਪਾਠ ਕਰਨਾ, ਵਾਹਿਗੁਰੂ ਸ਼ਬਦ ਦਾ ਜਾਪ ਕਰਨਾ। ਕੋਈ ਸਹਿਤਧਾਰੀ ਪ੍ਰੇਮੀ ਆ, ਰਾਮ ਰਾਮ ਦਾ ਜਾਪ ਕਰੇ, ਮੁਸਲਮਾਨ ਭਾਈ ਆ ਉਹ ਅੱਲਾ ਅੱਲਾ ਕਰੇ, ਇਉਂ ਨਾਮ ਜਪ ਕੇ
ਨਿਤ ਨੇਮ ਕਰਿਆ ਕਰੋ, ਦਿਨੇ ਕਰਿਆ ਕਰੋ ਬਿਹਾਰ, ਤੇ ਬਿਹਾਰਾਂ ਵਿਚੋਂ ਸਮਾਂ ਮਿਲੇ ਭਲੇ ਪੁਰਖਾਂ ਦੀ ਕਰਿਆ ਕਰੋ ਸੰਗਤ। ਸੰਗਤ ਕਰਾਂਗੇ ਅਮਲ ਕਮਾਈ ਕਰਾਂਗੇ, ਲਾਭ ਕੀ ਹੋਵੇਗਾ? ਇਹ ਲੋਕ ਸੁਖੀਏ ਪਰਲੋਕ ਸਹੇਲੇ, ਤੇ ਨਾਨਕ ਹਰ ਪ੍ਰਭ ਆਪੇ ਮਿਲੇ। ਉਧਰ ਅਕਾਲ ਪੁਰਖ ਨਿਰੰਕਾਰ ਸਿੱਖ ਨੂੰ ਇਉਂ ਕਹਿਣ ਕਿ ਆਏ ਮਿਲ ਗੁਰਸਿੱਖ, ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਪਰ ਸਿੱਖ ਕੀ ਕਹਿੰਦਾ ਹੈ ਵੀ ਮੈਂ ਤੇਰੀ ਦਰਗਾਹ ਕਿਹਦੀ ਕਿਰਪਾ ਨਾਲ ਪਹੁੰਚਿਆ? ਜਿਹੜਾ ਮੈਨੂੰ ਇਹ ਸਤਿਕਾਰ ਮਿਲਦਾ ਕਿ ਆਏ ਮਿਲ ਗੁਰਸਿੱਖ, ਆਏ ਮਿਲ, ਇਹ ਕਿਹਦੀ ਕਿਰਪਾ ਹੈ? ਉਹ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ। ਸਿੱਖ ਇਉਂ ਪੜਦਾ ਜਾਂਦਾ।

ਹਰ ਮਹਾਰਾਜ ਸਾਧੂ ਦੱਸੇ। ਪਿਛਲੇ ਕੁਛ ਇੱਕ ਦਿਨਾਂ ਤੋਂ ਜੋ ਗੁਰੂ ਸਾਧੂ ਸਤਿਗੁਰੂ ਸਾਨੂੰ ਜੀਵਨ ਜੀਣ ਲਈ ਮਾਰਗ ਦੱਸਦੇ ਹਨ, ਉਸ ਦੀਆਂ ਕੁਛ ਇੱਕ ਵਿਚਾਰਾਂ ਆਪ ਜੀ ਦੇ ਨਾਲ ਗੱਲ ਕੇ ਸਾਂਝੀਆਂ ਕੀਤੀਆਂ ਹਨ। ਗੁਰੂ ਬਾਬਾ ਜੀ ਆਖਦੇ ਹਨ ਕਿ ਜੋ ਸਾਧੂ ਦੇ ਮਾਰਗ ਤੇ ਚੱਲਦਾ ਹੈ ਉਸ ਦੇ ਬੈਨੀਫਿਟਸ, ਤੇ ਜੋ ਮਾਰਗ ਤੇ ਨਹੀਂ ਚੱਲਦਾ ਉਸ ਦੀ ਹਾਲਤ ਪਹਿਲਾਂ ਉਹ ਬਾਣੀ ਚੋਂ ਸੁਣ ਲਈਏ। ਕਹਿੰਦੇ ਹਨ ਜੋ ਜੀਵ ਇਸਤਰੀ ਜੋ ਜ਼ਿੰਦਗੀ ਸਤਿਗੁਰ ਪੂਛ ਨਾ ਮਾਰਗ ਚਾਲੀ, ਸਤਿਗੁਰੂ ਨੂੰ ਪੁੱਛ ਕੇ ਇਸ ਮਾਰਗ ਤੇ ਚੱਲਣਾ ਠੀਕ ਹੈ ਇਸ ਮਾਰਗ ਤੇ ਚੱਲਣਾ ਠੀਕ ਨਹੀਂ ਹੈ, ਅਤੇ ਆਪਣੇ ਆਪ ਹੀ ਜਿੱਧਰ ਨੂੰ ਮਨ ਨੇ ਤੋਰਿਆ ਉਧਰ ਨੂੰ ਤੁਰ ਪਈ, ਜਿੱਧਰ ਨੂੰ ਖਿਆਲਾਂ ਨੇ ਪ੍ਰੇਰਿਆ ਉਸ ਪਾਸੇ ਨੂੰ ਹੀ ਚੱਲ ਪਏ। ਸਤਿਗੁਰੂ ਨੂੰ ਆਪਣੀ ਜ਼ਿੰਦਗੀ ਦਾ ਰਹਿਨੁਮਾ ਨਹੀਂ ਬਣਾਇਆ। ਕਹਿੰਦੇ ਨੇ ਸਤਿਗੁਰ ਪੂਛ ਨਾ ਮਾਰਗ ਚਾਲੀ, ਸੁੱਤੀ ਰਹਿਣ ਵਿਹਾਣੀ। ਜ਼ਿੰਦਗੀ ਇੱਕ ਰਾਤ ਹੈ ਅਤੇ ਉਸ ਇਨਸਾਨ ਦੀ ਜ਼ਿੰਦਗੀ ਦੀ ਇਹ ਜੋ ਰਾਤ ਭਾਵ ਜੀਵਨ ਜ਼ਿੰਦਗੀ ਪੂਰੀ ਲਾਈਫ ਸੁੱਤਿਆਂ ਸੁੱਤਿਆਂ ਗੁਜ਼ਰ ਗਈ, ਉਹ ਸਾਰਾ ਜੀਵਨ ਚੱਲਦਾ ਤੇ ਰਿਹਾ ਲੇਕਿਨ ਕਿਤੇ ਵੀ ਪਹੁੰਚਿਆ ਨਹੀਂ। ਸਤਿਗੁਰ ਪੂਛ ਨਾ ਮਾਰਗ ਚਾਲੀ, ਸੁੱਤੀ ਰਹਿਣ ਵਿਹਾਣੀ। ਉਸ ਇਨਸਾਨ ਦਾ ਹਾਲ ਸੁਣੋ ਜਿਸ ਦੀ ਸਾਰੀ ਜ਼ਿੰਦਗੀ ਗੁਜ਼ਰ ਗਈ, ਸਾਰੀ ਜ਼ਿੰਦਗੀ ਉਹ ਚੱਲਦਾ ਰਿਹਾ, ਕੁਛ ਨਾ ਕੁਛ ਕਰਦਾ ਰਿਹਾ, ਕਿਸੇ ਨਾ ਕਿਸੇ ਰਸਤੇ ਤੇ ਤਾਂ ਪਿਆ ਹੀ ਹੁੰਦਾ ਹੈ ਨਾ ਇਨਸਾਨ। ਪਰ ਕਹਿੰਦੇ ਹਨ ਉਹ ਪਹੁੰਚਿਆ ਕਿਤੇ ਨਹੀਂ। ਸਤਿਗੁਰ ਪੂਛ ਨਾ ਮਾਰਗ ਚਾਲੀ, ਸੁੱਤੀ ਰਹਿਣ ਵਿਹਾਣੀ। ਨਾਨਕ ਬਾਲਤਨ ਰਾਂਡੇਪਾ, ਦਿਨ ਫਿਰ ਧਨ ਕੁਮਲਾਣੀ। ਉਸ ਦਾ ਹਾਲ ਇਹ ਹੈ, ਉਸ ਇਨਸਾਨ ਦੀ ਜ਼ਿੰਦਗੀ ਅਖੀਰ ਚ ਜਾ ਕੇ ਇਸ ਤਰ੍ਹਾਂ ਹੋ ਜਾਏਗੀ, ਇਤਨੀ ਦੁਖਦਾਈ, ਇਤਨੀ ਫਰਸਟ੍ਰੇਟਡ, ਇਤਨੀ ਕਨਫਿਊਜ਼ਡ, ਇਤਨੀ ਰਿਗਰੈਟਫੁਲ, ਇਤਨੀ ਡਿਸਅਪੁਆਇੰਟਡ, ਇਤਨੀ ਮਿਜ਼ਰੇਬਲ। ਜਿਸ ਲਈ ਮਹਾਰਾਜ ਨੇ ਕੰਪੇਅਰ ਕੀਤੀ ਹੈ ਇੱਕ ਮਿਸਾਲ, ਨਾਨਕ ਬਾਲਤਨ ਰਾਂਡੇਪਾ, ਜਿਸ ਤਰ੍ਹਾਂ ਕੋਈ ਬਾਲਪਣ ਦੇ ਵਿੱਚ ਹੀ ਯੁਵਾ ਅਵਸਥਾ ਦੇ ਵਿੱਚ ਹੀ ਰੰਡੀ ਹੋ ਜਾਏ, ਉਸਨੂੰ ਰੰਡੇਪਾ ਭੋਗਣਾ ਪੈ ਜਾਏ, ਸਾਰੀ ਉਮਰ ਰੰਡੇਪਾ ਭੋਗਣਾ ਪੈ ਜਾਏ। ਕਹਿੰਦੇ ਜੋ ਉਹ ਦੁੱਖ ਹੈ ਉਹੀ ਦੁੱਖ ਉਸ ਤੋਂ ਘੱਟ ਦੁੱਖ ਨਹੀਂ ਹੈ ਉਸ ਇਨਸਾਨ ਨੂੰ ਜਿਸਨੇ ਸਤਿਗੁਰੂ ਦੇ ਮਾਰਗ ਤੇ ਨਾ ਚੱਲ ਕੇ ਆਪਣਾ ਜੀਵਨ ਗੁਜ਼ਾਰਿਆ ਹੈ। ਅਤੇ ਬਿਨ ਪਿਰ ਧਨ ਕੁਮਲਾਣੀ, ਪਿਰ ਤੋਂ ਬਿਨਾਂ, ਪਤੀ ਤੋਂ ਬਿਨਾਂ, ਜਿਸ ਦਾ ਬਾਲਪਨ ਦੇ ਵਿੱਚ ਹੀ ਪਤੀ ਗੁਜ਼ਰ ਗਿਆ, ਉਸ ਨੂੰ ਰੰਡੇਪਾ ਭੋਗਣਾ ਪੈ ਗਿਆ, ਉਹ ਜੀਵ ਇਸਤਰੀ ਜੋ ਹੈ ਉਸ ਦੁੱਖ ਦੀ ਮਾਰੀ ਕੁਮਲਾ ਜਾਂਦੀ ਹੈ। ਗੁਰੂ ਬਾਬਾ ਜੀ ਆਖਦੇ ਹਨ ਜਿਸ ਨੇ ਸਤਿਗੁਰੂ ਦੇ ਮਾਰਗ ਨੂੰ, ਸਾਧੂ ਦੇ ਮਾਰਗ ਨੂੰ ਅਖਤਿਆਰ ਨਹੀਂ ਕੀਤਾ, ਉਸ ਦਾ ਜੀਵਨ ਸਮਝੋ ਇੱਕ ਰੰਡੇਪੇ ਵਾਲਾ ਜੀਵਨ ਹੈ।
ਅਤੇ ਉਸ ਦਾ ਜੀਵਨ ਇਸ ਦੁੱਖ ਦੇ ਨਾਲ ਕੁਮਲਾ ਜਾਏਗਾ। ਸਤਿਗੁਰ ਪੂਛ ਨਾ ਮਾਰਗ ਚਾਲੀ ਸੁਤੀ ਰਹਿਣ ਵਿਹਾਣੀ ਨਾਨਕ ਬਾਲਤਨ ਰਾਂਡੇਪਾ ਬਿਨ ਫਿਰ ਧਨ ਕੁਮਲਾਣੀ। ਇਹ ਇੱਕ ਸਨੇਰੀਓ ਹੈ ਜਿਨ੍ਹਾਂ ਨੇ ਸਤਿਗੁਰੂ ਦੇ ਮਾਰਗ ਨੂੰ ਨਾ ਸਮਝਿਆ ਨਾ ਉਸ ਮਾਰਗ ਤੇ ਚੱਲੇ ਉਸ ਮਾਰਗ ਤੇ ਜਿਸ ਮਾਰਗ ਤੇ ਚੱਲਣ ਲਈ ਉਨ੍ਹਾਂ ਦਾ ਮਨ ਕਰਦਾ ਰਿਹਾ। ਹੁਣ ਦੂਸਰਾ ਸਨੇਰੀਓ, ਦੂਸਰੀ ਹਾਲਤ, ਬਾਬਾ ਜੀ ਕਹਿੰਦੇ ਹਨ ਜਿਹੜੇ ਮਾਰਗ ਤੇ ਚੱਲੇ, ਸਾਧੂ ਦੇ ਦੱਸੇ ਹੋਏ ਮਾਰਗ ਤੇ ਚੱਲੇ, ਇਹ ਹੁਣ ਨੋਟ ਕਰਨ ਵਾਲੀ ਗੱਲ ਹੈ। ਜਿਹੜੇ ਸਾਧੂ ਦੇ ਦੱਸੇ ਹੋਏ ਮਾਰਗ ਤੇ ਚੱਲੇ, ਜਿਨ੍ਹਾਂ ਨੂੰ ਸਾਧੂ ਦੇ ਨਾਲ ਗੋਸ਼ਟ ਵਿਚਾਰ ਕਰਨ ਦਾ ਮੌਕਾ ਮਿਲਿਆ, ਸਾਧੂ ਦੇ ਨੇੜੇ ਹੋਣ ਦਾ ਮੌਕਾ ਮਿਲਿਆ, ਸਾਧੂ ਦੀ ਸੰਗਤ ਮਿਲੀ, ਹੁਣ ਉਨ੍ਹਾਂ ਦੀ ਅਵਸਥਾ, ਉਨ੍ਹਾਂ ਨੂੰ ਫਲ ਕੀ ਮਿਲਦਾ ਹੈ, ਮਹਾਰਾਜ ਜੀ ਦੱਸਦੇ ਹਨ। ਹਰ ਜਨ ਸਗਲ ਉਧਾਰੇ ਸੰਗ ਕੇ, ਹਰ ਜਨ ਸਗਲ ਉਧਾਰੇ ਸੰਗ ਕੇ, ਪੈ ਪੁਨੀਤ ਪਵਿੱਤਰ ਮਨ, ਜਨਮ ਜਨਮ ਕੇ ਦੁੱਖ ਹਰੇ। ਜਨਮਾਂ ਜਨਮਾਂਤਰਾਂ ਦੇ ਕਹਿੰਦੇ ਉਨ੍ਹਾਂ ਦੇ ਜਿਹੜੇ ਦੁੱਖ ਹਨ ਪਿਛਲੇ ਜਨਮਾਂ ਦੇ ਵੀ, ਕਹਿੰਦੇ ਉਹ ਵੀ ਮੁਆਫ ਹੋ ਗਏ। ਅੱਗੇ ਚੱਲਦੇ ਹਨ, ਮਾਰਗ ਚੱਲੇ ਤਿੰਨੀ ਸੁੱਖ ਪਾਇਆ। ਜਿਹੜੇ ਸਾਧੂ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹਨ, ਕਹਿੰਦੇ ਇਹ ਗਾਰੰਟੀ ਹੈ ਕਿ ਉਨ੍ਹਾਂ ਦੇ ਜੀਵਨ ਦੇ ਵਿੱਚ ਸੁੱਖ ਆਏਗਾ। ਮਾਰਗ ਚੱਲੇ ਤਿੰਨੀ ਸੁੱਖ ਪਾਇਆ, ਅਤੇ ਜਿਨ੍ਹਾਂ ਨੂੰ ਸਾਧੂ ਦੇ ਨਾਲ ਬਚਨ ਬਿਲਾਸ, ਗੱਲਬਾਤ, ਸਤਸੰਗ, ਗਿਆਨ ਗੋਸ਼ਟ ਕਰਨ ਦਾ ਮੌਕਾ ਮਿਲਦਾ ਹੈ, ਕਹਿੰਦੇ ਜਿਨ ਸਿਉ ਗੋਸ਼ਟ, ਜਿਨ੍ਹਾਂ ਦੇ ਨਾਲ ਸਾਧੂ ਨੇ ਗੋਸ਼ਟੀ ਕੀਤੀ, ਵਿਚਾਰ ਕੀਤੀ, ਸੇ ਤਰੇ, ਕਹਿੰਦੇ ਹਨ ਉਹ ਤਰ ਜਾਂਦੇ ਹਨ। ਸਾਧੂ ਦੀ ਅੰਮ੍ਰਿਤ ਬਾਣੀ ਸੁਣ ਕੇ ਉਹ ਤਰ ਜਾਂਦੇ ਹਨ। ਮਾਰਗ ਚੱਲੇ ਤਿੰਨੀ ਸੁੱਖ ਪਾਇਆ, ਜਿਨ ਸਿਉ ਗੋਸ਼ਟ ਸੇ ਤਰੇ। ਹਲ ਇੱਥੇ ਬਸ ਨਹੀਂ, ਕਹਿੰਦੇ ਹਨ ਬੂਡਤ ਘੋਰ ਅੰਧਕੂਪ ਮੈਂ। ਜਿਹੜਾ ਇਸ ਸੰਸਾਰ ਨੂੰ ਮਹਾਰਾਜ ਜੀ ਨੇ ਇੱਕ ਜ਼ਹਿਰ ਦਾ ਖੂਹ ਆਖਿਆ ਹੈ, ਸੰਸਾਰ ਨੂੰ ਜ਼ਹਿਰ ਦਾ ਖੂਹ ਆਖਿਆ ਹੈ। ਸੰਸਾਰ ਵਿਖਿਆ ਕੂਪ, ਕੂਪ ਮੈਨੇ ਖੂਹ, ਵਿਖਿਆ ਮੈਨੇ ਜ਼ਹਿਰ। ਕਹਿੰਦੇ ਜਿਹੜੇ ਸਾਧੂ ਦੀ ਸੰਗਤ ਦੇ ਵਿੱਚ ਆ ਗਏ, ਜਿਨ੍ਹਾਂ ਨੇ ਸਾਧੂ ਦੇ ਨਾਲ ਗੋਸ਼ਟ ਕੀਤੀ, ਜਿਹੜੇ ਸਾਧੂ ਦੇ ਮਾਰਗ ਤੇ ਚੱਲੇ, ਕਹਿੰਦੇ ਬੂਡਤ ਉਹ ਜਿਹੜੇ ਡੁੱਬਦੇ ਸੀ ਨਾ, ਡੁੱਬ ਰਹੇ ਸੀ, ਘੋਰ ਅੰਧਕੂਪ ਮੈਂ, ਉਸ ਖੂਹ ਦੇ ਵਿੱਚ ਜਿੱਥੇ ਘੋਰ ਅੰਧੇਰਾ ਹੈ ਤੇ ਜ਼ਹਿਰ ਹੈ, ਉਹ ਚ ਡੁੱਬ ਰਹੇ ਸੀ। ਉਹ ਡੁੱਬਦੇ ਡੁੱਬਦੇ ਕਹਿੰਦੇ ਸੇ ਸਾਧੂ ਸੰਗ ਪਾਰ ਪਰੇ, ਸਾਧੂ ਦੀ ਸੰਗਤ ਦੇ ਨਾਲ ਉਹ ਚੋਂ ਪਾਰ ਨਿਕਲ ਆਏ, ਉਹ ਚੋਂ ਬਚ ਗਏ। ਕਿੰਨੀ ਸ਼ਕਤੀ ਹੈ ਸਾਧ ਸੰਗਤ ਚ, ਸਾਧੂ ਦੀ ਸੰਗਤ ਚ, ਤੇ ਸਾਧੂ ਦੇ ਦੱਸੇ ਹੋਏ ਰਾਹ ਤੇ ਚੱਲਣ ਦੇ ਵਿੱਚ, ਸਾਧੂ ਦੱਸੇ ਹੋਏ ਰਾਹ ਤੇ ਚੱਲਣ ਚ। ਕਹਿੰਦੇ ਹਨ ਬੂਡਤ ਘੋਰ ਅੰਧਕੂਪ ਮੈਂ, ਸੇ ਸਾਧੂ ਸੰਗ ਪਾਰ ਪਰੇ। ਅਖੀਰ ਲਾਈਨ ਚ ਕਹਿੰਦੇ ਹਨ ਮਹਾਰਾਜ ਜੀ, ਜਿਨ ਕੇ ਭਾਗ ਵੱਡੇ ਹੈ ਭਾਈ, ਜਿਨ੍ਹਾਂ ਦੇ ਬਹੁਤ ਵੱਡੇ ਭਾਗ ਜਾਗ ਪੈਂਦੇ ਹਨ, ਜਿਨ ਕੇ ਭਾਗ ਵੱਡੇ ਹੈ ਭਾਈ, ਤਿੰਨ ਸਾਧੂ ਸੰਗ ਮੁਖ ਜੁਰੇ। ਕਹਿੰਦੇ ਜਿਨ੍ਹਾਂ ਦੇ ਬਹੁਤ ਵੱਡੇ ਭਾਗ ਹਨ, ਉਨ੍ਹਾਂ ਦੇ ਸਾਧੂ ਸੰਗ ਮੁਖ ਜੁਰੇ, ਭਾਵ ਉਨ੍ਹਾਂ ਦੀ ਜ਼ਿੰਦਗੀ ਸਾਧੂ ਦੇ ਨਾਲ ਜੁੜ ਗਈ, ਉਹ ਸਾਧੂ ਦੇ ਨਾਲ ਜੁੜ ਗਏ, ਸਾਧੂ ਦੇ ਨਾਲ ਉਨ੍ਹਾਂ ਦਾ ਰਿਸ਼ਤਾ ਹੋ ਗਿਆ, ਸਾਧੂ ਉਨ੍ਹਾਂ ਦੀ ਆਤਮਾ ਦੇ ਵਿੱਚ ਬੈਠ ਗਿਆ।
ਉਹਨਾਂ ਨੇ ਸਾਧੂ ਨੂੰ ਆਪਣੇ ਜੀਵਨ ਦੇ ਵਿੱਚ ਆਪਣੇ ਅੰਦਰ ਵਸਾ ਲਿਆ ਤੇ ਸਾਰਾ ਜੀਵਨ ਅੰਦਰ ਵਸੇ ਹੋਏ ਨੂੰ ਕਦੇ ਉਹ ਭੁੱਲੇ ਨਹੀਂ, ਉਹਨਾਂ ਦੇ ਅੰਗ ਸੰਗ ਸਾਧੂ ਰਹੇ। ਗੁਰੂ ਬਾਬਾ ਜੀ ਆਖਦੇ ਹਨ, ਜਿਨਕੇ ਭਾਗ ਵੱਡੇ ਹੈ ਭਾਈ,

ਨਾਨਕ ਮਹਾਰਾਜ ਜੀ ਕਹਿੰਦੇ ਮੈਂ ਉਹਨਾਂ ਪੁਰਸ਼ਾਂ ਦੀ ਚਰਨਾਂ ਦੀ ਧੂੜੀ ਬਾਂਛਦਾ ਹਾਂ, ਉਹਨਾਂ ਦੇ ਚਰਨਾਂ ਦੀ ਧੂੜੀ ਮੰਗਦਾ ਹਾਂ। ਨਾਨਕ ਪ੍ਰਭ ਮੇਰਾ ਕਿਰਪਾ ਕਰੇ, ਮੇਰਾ ਪ੍ਰਭੂ ਕਿਰਪਾ ਕਰੇ, ਮੈਨੂੰ ਅਜਿਹੇ ਲੋਕਾਂ ਦੀ, ਅਜਿਹੇ ਪੁਰਸ਼ਾਂ ਦੀ, ਅਜਿਹੇ ਗੁਰਮੁਖਾਂ ਦੀ ਚਰਨਾਂ ਦੀ ਧੂੜੀ ਮਿਲੇ ਤਾਂ ਉਹ ਮੈਂ ਮੱਥੇ ਨੂੰ ਲਗਾਵਾਂ ਜਿਹੜੇ ਸਾਧੂ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹਨ, ਕਿਉਂਕਿ ਉਹਨਾਂ ਨੂੰ ਸਾਰੇ ਹੀ ਫਲ ਮਿਲ ਜਾਂਦੇ ਹਨ, ਸਾਰੇ ਹੀ ਫਲ ਮਿਲ ਜਾਂਦੇ ਹਨ ਜਿਹੜੇ ਸਾਧੂ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹਨ। ਕਹਿੰਦੇ ਹਰਜਨ ਸਗਲ ਉਧਾਰੇ ਸੰਗ ਕੇ, ਹਰੀ ਦੇ ਜੋ ਜਨ ਹੈ, ਜੋ ਸਾਧੂ ਹੈ, ਕਹਿੰਦੇ ਉਹਦੇ ਨਾਲ ਜਿਤਨੇ ਵੀ ਲੱਗ ਜਾਣਗੇ ਸਾਰਿਆਂ ਦਾ ਹੀ ਉਧਾਰ ਹੋ ਜਾਏਗਾ, ਸਭਨਾਂ ਦਾ। ਸਗਲ ਉਧਾਰੇ ਸੰਗ ਕੇ, ਅਤੇ ਉਹ ਲੋਕ ਭੈ ਪੁਨੀਤ ਪਵਿੱਤਰ ਮਨ, ਉਹਨਾਂ ਦੇ ਮਨ ਜਿਹੜੇ ਹਨ ਉਹ ਪਵਿੱਤਰ ਪੁਨੀਤ ਸ਼ੁੱਧ ਹੋ ਜਾਣਗੇ, ਜਨਮਾਂ ਜਨਮਾਂ ਦੀ ਮੈਲ ਉਹਨਾਂ ਦੀ ਦੂਰ ਹੋ ਜਾਏਗੀ ਤੇ ਸਭ ਕੁਝ ਪ੍ਰਾਪਤ ਹੋ ਜਾਏਗਾ। ਮਾਰਗ ਚੱਲੇ ਤਿੰਨੀ ਸੁਖ ਪਾਇਆ, ਇਨਸਾਨ ਦੀ ਸਭ ਤੋਂ ਵੱਡੀ ਖਾਹਿਸ਼ ਇਹ ਹੈ ਕਿ ਉਹ ਸੁਖੀ ਰਹੇ, ਬਸ ਸੁਖੀ ਰਹੇ। ਮਹਾਰਾਜ ਜੀ ਆਖਦੇ ਹਨ ਸੁਖੀ ਉਹੀ ਰਹਿਣਗੇ ਜਿਹੜੇ ਸਾਧੂ ਦੀ ਸੰਗਤ, ਸਾਧੂ ਦੇ ਨਾਲ ਵਿਚਾਰਾਂ, ਸਾਧੂ ਦੇ ਨਾਲ ਗੋਸ਼ਟੀ, ਸਾਧੂ ਦੇ ਨਾਲ ਆਪਣਾ ਮੁੱਖ ਜੋੜਨਗੇ, ਆਪਣਾ ਰਿਸ਼ਤਾ ਜੋੜਨਗੇ, ਮਾਰਗ ਤੇ ਚੱਲਣਗੇ ਦੱਸੇ ਹੋਏ ਤੇ ਜਿਹੜੇ ਬਚਨ ਕਹੇ ਹਨ ਉਹਨਾਂ ਨੂੰ ਕਮਾਉਣਗੇ। ਕਹਿੰਦੇ ਹਨ ਉਹ ਅਵਸ਼ ਸੁਖੀ ਹੋ ਜਾਣਗੇ, ਉਹਨਾਂ ਦੇ ਜੀਵਨ ਜੋ ਹਨ ਉਹ ਸਫਲੇ ਹੋ ਜਾਣਗੇ, ਉਹ ਸੰਸਾਰ ਦੇ ਖੂਹ ਚ ਡੁੱਬਣ ਤੋਂ ਬਚ ਜਾਣਗੇ ਅਤੇ ਉਹ ਪਾਰ ਉਤਰ ਜਾਣਗੇ ਜਿਹੜੇ ਮਹਾਰਾਜ ਜੀ ਆਖਦੇ ਹਨ ਸਾਧੂ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹਨ। ਉਹ ਪ੍ਰੇਮ ਨਾਲ ਗੌਰ ਨੂੰ

ਰਾਗ ਕਲਿਆਣ ਭੁਪਾਲੀ ਦੀਆਂ ਸੁਰਾਵਲੀਆਂ ਵਿੱਚ ਸਰਬ ਦੁੱਖਾਂ ਨੂੰ ਨਿਵਾਰਨ ਵਾਲੇ ਪਾਰ ਬ੍ਰਹਮ ਪਰਮੇਸ਼ਰ ਪ੍ਰਤੀ ਇਉਂ ਜਾਚਨਾ ਕਰ ਰਹੇ ਨੇ।

ਪ੍ਰਭਾਤੀ ਅਤੇ ਵਿਭਾਸ ਰਾਗਾਂ ਦੇ ਸੁਮੇਲ। ਰਾਗ ਪ੍ਰਭਾਤੀ ਵਿਭਾਸ ਵਿੱਚ ਗੁਰਮਤ ਸੰਗੀਤ ਦੀ ਮੌਲਿਕ ਗਾਇਨ ਸ਼ੈਲੀ ਪੜਤਾਲ ਦੇ ਅੰਤਰਗਤ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਇਹ ਪਾਵਨ ਬਾਣੀ ਉਚਾਰਦੇ ਨੇ। ਜਪ ਮਨ ਹਰ ਹਰ ਨਾਮ ਨਿਧਾਨ, ਹਰ ਦਰਗਹਿ ਪਾਵਹਿ ਮਾਨ, ਜਿਨ ਜਪਿਆ ਤੇ

ਵਿਭਾਸ ਤੇ ਪ੍ਰਭਾਤੀ ਰਾਗਾਂ ਦੇ ਸੁਮੇਲ ਰਾਗ ਵਿਭਾਸ ਪ੍ਰਭਾਤੀ ਦੀਆਂ ਮਧੁਰ ਸ਼ਰਾਵਲੀਆਂ ਵਿੱਚ ਭਗਤ ਕਬੀਰ ਜੀ ਉਪਦੇਸ਼ ਦੇ ਰਹੇ ਨੇ। ਪ੍ਰਗਟੀ ਜੋਤ ਮਿਟਿਆ ਅੰਧਿਆਰਾ, ਰਾਮ ਰਤਨ ਪਾਇਆ ਕਰਤ ਵਿਚਾਰਾ।

0: sayılır, Musa'sın dedi. Lentli karıdan han, durması, guru, padişaması, padişah. Çevret takıt ve malık çakırı, bağını ve kovuk çakırı, kalbimi de bir harika tasakır. Şabat da vata, yani insan bilen sasıkı padişahliğin sahibi sınır. Bari adımlar, bari sıkarına, bari tazirine, bari ilik sahibine, bari nimrta ve sat bhavna, namska kolyak ve satma, şirin.
1: Allah'a ibadu.
0: Firkir takır ve çağrı tozun
1: satma, şirin.
0: ਮੁਖਮਸਤਕ ਰਸਨਾ ਪਵਿੱਤਰ ਕਰਨ ਲਈ ਬੇਨਤੀ ਕਰਦਾ ਹਾਂ ਸਭ ਵਿਚਾਰੋ ਸਤਨਾਮ
1: ਸ੍ਰੀ
0: ਵਾਹਿਗੁਰੂ ਰਾਜਾ ਸਾਹਿਬ ਬਾਬਾ ਨਾਮ ਜੀ ਮਹਾਰਾਜ ਬਾਬਾ ਭਗਵਾਨ ਦਾਸ ਸਾਹਿਬ ਜੀ ਦੀ ਪੁਨਰ ਸਿਮਰਤੀ ਅੰਦਰ ਸਾਲਾਨਾ ਬਰਸੀ ਅੰਦਰ ਜੁੜੀ ਹੋਈ ਸਾਧ ਸੰਗਤ ਜੀ ਇਹ ਬਾਬਾ ਜੀ ਦਾ ਵੀ ਕਰਮ ਹੈ ਰਾਜਾ ਸਾਹਿਬ ਜੀ ਦਾ ਔਰ ਜਿਨ੍ਹਾਂ ਤੋਂ ਵਰਸਾਏ ਹੋਏ ਨੇ ਭਾਵ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਦਾ ਵੀ ਲੱਖ ਲੱਖ ਸ਼ੁਕਰ ਹੈ ਜੋ ਦਿਨ ਦੇ ਅਧਿਐਨਿਆਂ ਦੀ ਐਡਜਸਟਮੈਂਟ ਕਰਦੇ ਥਕਾਨਾਂ ਦੀ ਪਰਵਾਹ ਨਾ ਕਰਦੇ ਹੋਏ ਆਰਾਮ ਆਸਾਇਸ਼ ਦੀ ਪਰਵਾਹ ਨਾ ਕਰਦੇ ਹੋਏ ਰਾਜਾ ਸਾਹਿਬ ਜੀ ਦੀ ਪਵਿੱਤਰ ਯਾਦ ਨੂੰ ਦਿਲ ਹਿਰਦੇ ਵਿੱਚ ਸੰਭਾਲਦੇ ਹੋਏ ਆਪ ਜੀ ਗੁਰੂ ਗ੍ਰੰਥ ਸਾਹਿਬ ਜੀ ਆਗੋ ਸ਼ਰਾਮ ਵਿੱਚ ਬੈਠੇ ਹਾਂ ਔਰ ਬਾਣੀ ਗੁਰੂ ਜੀ ਦੇ ਕੀਰਤਨ ਨਾਲ ਸਨੇਹ ਦਰਸਾਉਂਦੇ ਹੋਏ ਇੱਥੇ ਇਕੱਤਰਿਤ ਹੋਏ ਹਨ ਮੈਂ ਸਾਰਿਆਂ ਨੂੰ ਜੀਵਾਂ ਆਖਦਾ ਹੋਇਆ ਆਪ ਦਾ ਦਿਲੋਂ ਧੰਨਵਾਦੀ ਹਾਂ ਮਸ਼ਕੂਰ ਮਮਨੂਨ ਹਾਂ ਜੋ ਆਪ ਜੀ ਨੇ ਇੱਥੇ ਦਰਸ਼ਨ ਦਿੱਤੇ ਹਨ ਦਰਅਸਲ ਗੁਰਦੁਆਰੇ ਆਉਣਾ ਇੱਥੋਂ ਸਾਮਤ ਦੇਹੋ ਦਿਆਲ ਪ੍ਰਭ ਜਿਤ ਤੁਮੇ ਆਰਾਧਾ ਲਫਜ਼ ਅਰਾਧਾ ਨਹੀਂ ਹੈ ਅਰਾਧਾ ਤੋ ਉਸਦੀ ਅਰਾਧਨਾ ਵਾਸਤੇ ਅਸੀਂ ਇੱਥੇ ਆਏ ਹਾਂ ਸੱਚਾ ਪਾਤਸ਼ਾਹ ਰਾਮਤ ਕਰੇ ਸਾਡਾ ਬੈਠਿਆ ਸਾਡਾ ਸੁਣਿਆ ਸਾਡਾ ਗਾਵਿਆ ਉਹ ਥਾਂ ਪਾਵੇ ਆਖੋ ਸਤਨਾਮ ਸ੍ਰੀ
1: ਵਾਹਿਗੁਰੂ ਜੀ
0: ਸਕੂਲ ਚਲੇ ਜਾਣਾ ਵੀ ਬੜਾ ਕੰਮ ਹੈ ਲੇਕਿਨ ਸਕੂਲ ਜਾ ਕੇ ਬੱਚੇ ਦਾ ਬਿਲਕੁਲ ਤਰਤੀਬ ਨਾਲ ਬੈਠਣਾ ਔਰ ਸਭ ਯਾਦ ਕਰਨਾ ਇਲਾਵਾ ਅਸੀਂ ਜੋ ਮਾਸਟਰ ਟੀਚਰ ਪ੍ਰੋਫੈਸਰ ਦੱਸ ਰਿਹਾ ਹੈ ਉਧਰ ਵੱਲ ਪੂਰੀ ਸੁਰਤ ਲਾ ਕੇ ਸੁਣਨਾ ਵੀ ਉਹ ਕੀ ਕਹਿੰਦੇ ਨੇ ਨਹੀਂ ਤਾਂ ਕੇਵਲ ਜੇ ਬੱਚਾ ਟਿਫਨ ਵੀ ਲੈ ਜਾਏ ਬਸਤਾ ਵੀ ਲੈ ਜਾਏ ਕਿਤਾਬਾਂ ਵੀ ਲੈ ਜਾਏ ਤੇ ਬੈਠ ਕੇ ਆ ਜਾਏ ਤਾਂ ਪ੍ਰਾਪਤੀ ਕੁਝ ਨਹੀਂ ਹੁੰਦੀ ਦੁਨਿਆਵੀ ਦੀ ਮਿਸਾਲ ਹੈ ਇਸ ਤਰ੍ਹਾਂ ਕਈ ਵਾਰੀ ਸਤਸੰਗ ਜੀ ਮੈਨੂੰ ਮਾਫ਼ ਕਰ ਦੇਣਾ ਜਿਹੜੀ ਮੈਂ ਗੱਲ ਕਰਨ ਲੱਗਾ ਹਾਂ ਬਾਹਰੋਂ ਕਈ ਵਾਰੀ ਅਸੀਂ ਇੱਦਾਂ ਮੱਥਾ ਟੇਕ ਕੇ ਚਲ ਜਾਈਦਾ ਹੈ ਇਹ ਕਾਫੀ ਨਹੀਂ ਹੈ ਚਲੋ ਸਾਡੀ ਅਕੀਦਤ ਬਣੀ ਰਹੇ ਇਸ ਨੂੰ ਠੇਸ ਨਾ ਪਹੁੰਚੇ ਸਾਡੀ ਸ਼ਰਧਾ ਬਣੀ ਰਹੇ ਇਸ ਨੂੰ ਚੋਟ ਨਾ ਵੱਜੇ ਪਰ ਇਹ ਕਾਫੀ ਨਹੀਂ ਅੰਦਰ ਆ ਕਿਉਂਕਿ ਸਾਡੀ ਦੌੜ ਲੱਗੀ ਹੋਈ ਹੈ ਅਸੀਂ ਵੀ ਤੁਹਾਡੇ ਨਾਲ ਆਏ ਹਾਂ ਇਸ ਲਈ ਅਸੀਂ ਇਹਨੂੰ ਆਪਣੇ ਦਿਲ ਦੀ ਤਸੱਲੀ ਲਈ ਦਿਮਾਗੀ ਤੌਰ ਤੇ ਤਸ਼ੱਫੀ ਲਈ ਸਕੂਨ ਲਈ ਕਾਫੀ ਸਮਝਦੇ ਪਿੱਛੇ ਅਸੀਂ ਲੰਘੇ ਸਾਡੇ ਮੱਥਾ ਨਿਵਾ ਦਿੱਤਾ ਨਹੀਂ ਸਤਿਗੁਰੂ ਕਹਿੰਦੇ ਨੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ ਇੱਥੇ ਆਉਣ ਨਾਲ ਹੀ ਸਾਡੀ ਮੱਤ ਬੁੱਧ ਸਮਰੀ ਜਾਏਗੀ ਸਾਡੇ ਇੱਥੇ ਮਸਤਕ ਤੇ ਲੇਖ ਸਾਸਤਰ ਜੀ ਪੁੱਠੇ ਲਿਖੇ ਹੋਏ ਹਨ ਮੈਨੂੰ ਤੇ ਪਤਾ ਨਹੀਂ ਪੜ ਸੁਣ ਕੇ ਆ ਮਹਾਂਪੁਰਸ਼ਾਂ ਤੋਂ ਤੁਹਾਨੂੰ ਕਿਸੇ ਨੂੰ ਵੀ ਨਹੀਂ ਪਤਾ ਵੀ ਇੱਥੇ ਮੋਹਰ ਲੱਗੀ ਹੈ ਜਿਹੜੀ ਮੱਥੇ ਤੋਂ ਦੇਖੀ ਥੋੜੀ ਕਦੇ ਕਿਸੇ ਨੇ ਤੇ ਇੱਕ ਦੂਜੇ ਸਾਨੂੰ ਪੜ੍ਹਨੀ ਨਹੀਂ ਆਉਂਦੀ ਤੇ ਮੈਂ ਸਾਰ ਹੋਣਾ ਦੇ ਜਾਂ ਬੱਚੇ ਦੇ ਮੱਥੇ ਨੂੰ ਦੇਖਣ ਵਾਸਤੇ ਪੜ੍ਹਨ ਵਾਸਤੇ ਸਿੱਧੀਆਂ ਮੋਹਰਾਂ ਨੇ ਜਾਂ ਪੁੱਠੀ ਮੋਹਰ ਹੈ ਵੈਸੇ ਕਹਿੰਦੇ ਹਨ ਦੇਖਣ ਵਿੱਚ ਵੀ ਆਇਆ ਕਿ ਕਾਗਜ਼ ਦੀ ਹਿੱਕ ਤੇ ਮੋਹਰ ਦੇ ਲਫ਼ਜ਼ ਪੁੱਠੇ ਹੁੰਦੇ ਆ ਕਿਉਂਕਿ ਮੋਹਰ ਦੇ ਵਿੱਚ ਜਿਹੜੇ ਫਿੱਟ ਕੀਤੇ ਲਫ਼ਜ਼ ਨੇ ਨਾ ਅਲਫਾਜ਼ ਨੇ ਉਹ ਪੁੱਠੇ ਨੇ ਤੇ ਜਦੋਂ ਉਹ ਲੱਗ ਜਾਂਦੀ ਹੈ ਠਾਹ ਕਰਕੇ ਤੇ ਫਿਰ ਉਹ ਸਿੱਧੇ ਹੋ ਜਾਂਦੇ ਨੇ ਐਨ ਇਸੇ ਤਰ੍ਹਾਂ ਸਾਡੇ ਮਸਤਕ ਦੇ ਲੇਖ ਅਸੀਂ ਪੜ੍ਹ ਨਹੀਂ ਸਕਦੇ ਪਰ ਐਸਾ ਮਹਾਂਪੁਰਸ਼ ਵੱਡੇ ਵੱਡੇ ਸੰਤ ਮਹਾਂਪੁਰਸ਼ ਦੱਸਦੇ ਨੇ ਕਿ ਜਦੋਂ ਇੱਥੇ ਆ ਕੇ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਦੇ ਹਾਂ ਨਾ ਤਾਂ ਸਾਡੇ ਪੁੱਠੇ ਲੇਖ ਸਿੱਧੇ ਹੋ ਜਾਂਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਨ ਮਸਤਕ ਤੁਰ ਹਰ ਲਿਖਿਆ ਤਿਨ ਸਤਿਗੁਰ ਮਿਲਿਆ ਰਾਮ ਰਾਜ مل گیا نا پھر کی ہوا اگنی تو کہ اگیان اندھیرا کٹیا درگیان کٹ بلیا ہر لدا رتن پدارتھ کیونکہ مورا سدھیا ہو گئی نفس سدھیا ہو گئے بس اگیان اندھیرا کٹیا جدو ساڈے اگیان تے چھوٹے کٹے جان نا تا پھر گیان آ کے بس جانا مثال کے طور پہ گھر بالکل اندھیرا ہے کوئی لائٹ نہیں جل رہی کوئی زیرو دا بلب نہیں بڑھ رہا کوئی کندیل یا موم بتی یا لیمپ نہیں بڑھ رہی دروازہ بند کر کے اسی باہر گئے ہاں آئے ہاں تا بالکل کوپا نیرا بالکل کوپا نیرا لیکن آ کے تیلان دی ڈبی لبی اس نو ذرا کر رگڑیا تے اودے نال چانن ہو گیا اندھیرا دور ہو گیا چانن ہو گیا اندھیرا دور ہو گیا اگیانتا ساڈے ہردے وچوں نکل گئی ہے کدوں جدو گیان دا پرکاش ہو گیا مثال دے طور تے میں نیری دی مثال دتی ہے دیوا جلے گرو گرنتھ صاحب جی کہندے نے دیوا بلے اندھیرا جائے جنہ چر دیوا نہیں بلیا نا انہاں چر اندھیرا ہے جنہ چر سوئچ آن کر کے لائٹ نہیں بلی انہاں چر اندھیرا ہے جنہ چر محبت دی لیمپ لائٹ نہیں بلی انہاں چر اندھیرا ہے پھر کی جے بھاگ پئی ہے تاں گرو گرنتھ صاحب سچا پاتشاہ فرمان کردے نے دیوا جلے اندھیرا جائے دیوا بالن واسطے اسی ایتھے آندے ہاں تاکہ ساڈے من دا جڑا نیرا ہے نا کافور ہو جائے اڑ جائے رہے کوئی نہ تے جدو گیان گرو پرکاش ہو گیا تے پھر سانو یہ سب سوچ ہی آ جانی ہے اے مانس جنم کی ہے اے کدوں ملیا ہے کنے چر بعد ملیا ہے کنے پٹکیا دو پرمان آپ نے سرون کیتے ہون گے میں پھر دوہرا دیوا ایک پرمان سی فرت فرت بہتے جو گہارو
2: فرت فرت بہتے جو گہارو

ਤਾਂ ਮਿਲਣ ਦੀ ਵਾਰੀ ਸੀ, ਯਕਸੂਈ ਹੋਣ ਦਾ ਸਮਾਂ ਸੀ, ਮਿਲਾਪ ਦਾ ਔਰ ਵਸਲ ਦਾ ਟਾਈਮ ਸੀ, ਉਸ ਨੂੰ ਯਾਦ ਕਿਉਂ ਨਹੀਂ ਕੀਤਾ? ਇਸ ਲਈ ਬਾਬਾ ਨਾਨਕ ਦੇਵ ਜੀ ਗੁਰੂ ਅਰਜਨ ਦੇਵ ਜੀ ਦੇ ਪਾਤਸ਼ਾਹ ਦੇ ਰੂਪ ਵਿੱਚ ਫਰਮਾਨ ਕਰਦੇ ਨੇ, ਨਾਨਕ ਕਹਿਤ ਮਿਲਣ ਦੀ ਵਰਿਆ ਦਰਿਆ ਨੂੰ ਵਾਰੀ ਟਰਨ ਸਿਮਰਤ ਕਹਾ ਰਹੇ। ਇਸੇ ਤਰ੍ਹਾਂ ਇੱਕ ਹੋਰ ਪ੍ਰਮਾਣ ਆਪਣੇ ਸਰਵਣ ਕੀਤਾ ਸੀ ਕਿ ਕਈ ਜਨਮ ਪੈਦੀ ਪਤੰਗਾ, ਹੁਣ ਇਹ ਸਾਨੂੰ ਨਹੀਂ ਪਤਾ ਕਿ ਕਿੰਨਾ ਫਿਰ ਅਸੀਂ ਰਹਿ ਕੇ ਆਏ। ਚਲੋ ਜੇ ਕੀੜੇ ਮਕੌੜ ਦੀ ਜਨਮ ਹੁਣ ਹੋਇਆ ਤੇ ਸੜ ਵੀ ਹੋਣੀ ਗਿਆ ਤੇ ਛੇ ਦਿਨ ਨਿਬੜ ਗਿਆ, ਪਰ ਜੂਨ ਤੇ ਧਿਆਨ ਆਓ, ਇੱਥੇ ਤਾਂ ਮੈਂ ਵੇਖੇ ਨਹੀਂ ਇੰਡੀਆ ਵਿੱਚ ਸਟਰੀਟ ਲਾਈਟਸ ਤੇ ਸੁਰਿਆ ਨੂੰ ਦੇਖੋ ਤਾਂ ਢੇਰ ਲੱਗੇ ਹੋਏ ਹੁੰਦੇ ਨੇ ਜੀਵ ਜੰਤਰ ਦੇ ਮੰਗ ਦੇ, ਉਹ ਪੈਦਾ ਵੀ ਹੋਏ ਨੇ ਲੇਕਿਨ ਉਹਨਾਂ ਦੀ ਜੂਨ ਵੀ ਖਤਮ ਹੋ ਗਏ, ਜੂਨ ਚ

ਪਤਾ ਪਈ ਕਿਸੇ ਦੀ ਮੱਛੀ ਨੂੰ ਕੁੰਡੀ ਪੈ ਗਈ ਹੈ ਤੇ ਉਹ ਆ ਗਈ ਹੈ ਨਿਕਲ ਕੇ ਪਾਣੀ ਤੋਂ ਬਾਹਰ ਜੋ ਉੱਥੇ ਮਰ ਗਈ ਹੈ ਕਿਉਂਕਿ ਉਹਦਾ ਆਧਾਰ ਪਾਣੀ ਹੈ ਉਹਦਾ ਜੀਵਨ ਪਾਣੀ ਹੈ ਉਹਦੀ ਪ੍ਰੀਤੀ ਪਾਣੀ ਨਾਲ ਹੈ ਪਾਣੀ ਤੋਂ ਕੱਢੋ ਤੇ ਮਰ ਗਈ ਪਰ ਜੂਨ ਤੇ ਭੋਗੀ ਨਾ ਉਸਨੇ

ਇੱਥੇ ਜਨਮ ਪ੍ਰਾਪਤ ਹੋਇਆ। ਭਾਵੇਂ ਇੱਥੇ ਪੜ੍ਹਨ ਵਿੱਚ ਆਇਆ ਕਿ ਉਹ ਫਲਾਂ ਜਨਮ ਵਿੱਚ ਸੀ, ਫਿਰ ਮੁੜ ਕੇ ਆ ਗਿਆ, ਫਿਰ ਆ ਗਿਆ, ਉਸਨੂੰ ਫਿਰ ਜਨਮ ਪੈ ਗਿਆ, ਮਿਲ ਗਿਆ, ਤੇ ਉਹਨੂੰ ਥੋੜੀ ਜਿਹੀ ਖਬਰ ਆਪਣੇ ਪੁਰਾਣੇ ਜਨਮ ਦੀ ਹੈ, ਇਹ ਬਾਹਰੋਂ ਪੜਿਆ ਮੈਂ। ਲੇਕਿਨ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਅਟਲ ਫਰਮਾਨ, ਅਸੀਂ ਤੇ ਗੁਰੂ ਸਾਹਿਬ ਦੇ ਅਨਿਆਈ ਆ ਨਾ, ਇਹਨਾਂ ਫਰਮਾਨ, ਇਹਨਾਂ ਦੇ ਬਚਨ ਪ੍ਰਵਚਨ, ਸਤਿਗੁਰੂ ਬਚਨ ਤੁਹਾਰੇ ਅਟਲ ਨੇ। ਉਹ ਕਹਿੰਦੇ ਨੇ ਕਬੀਰ ਮਾਨਸ ਜਨਮ ਦੁਲੰਬ ਹੈ ਹੋਏ ਨਾ ਪਾਰੇ ਬਾਤ, ਅੱਗੇ ਫਿਰ ਮਿਸਾਲ ਹੈ ਜੋ ਮਨ ਭਰ ਪਾ ਕੇ ਹੋਏਗੇ ਔਰ ਨਾ ਲੱਗੇ ਡਰ। ਦੁਬਾਰਾ ਇਹ ਜਨਮ ਪ੍ਰਾਪਤ ਨਹੀਂ ਹੋਣਾ, ਭਾਵ ਮਾਨਸ ਜਨਮ ਨਹੀਂ ਮਿਲਣਾ। ਮਾਨਸ ਜਨਮ ਦੁਲੰਬ ਗੁਰਮੁਖ ਪਾਇਆ। ਇੱਕ ਬੰਦੇ ਦੇ ਸਿਰ ਵਿੱਚ ਖਾਰਿਸ਼ ਬਹੁਤ ਹੈ, ਬਹੁਤ ਤਕਲੀਫ ਹੈ, ਦੋਨਾਂ ਹੱਥਾਂ ਨਾਲ ਉਹ ਖਨੂਹੀ ਜਾਂਦਾ। ਕਈ ਵਾਰੀ ਤੇ ਖਨੂਹਦਿਆਂ ਨਾਖੁਨ ਨੂੰ ਖੂਨ ਵੀ ਲੱਗ ਜਾਂਦਾ, ਪਰ ਪਰੇਸ਼ਾਨ ਬੜਾ। ਆਮ ਇੱਕ ਖਾਣ ਹੈ ਕਿ ਖੰਘ ਔਰ ਫੁਰਕ ਕਿੰਨਾ ਲਕੋ ਲਓ ਇਹ ਪ੍ਰਗਟ ਹੋ ਹੀ ਜਾਂਦੇ। ਕਿਸੇ ਸਿਆਣੇ ਨੇ ਬੰਦੇ ਨੂੰ ਉਹਨੂੰ ਕਿਹਾ ਬੜੀ ਤਕਲੀਫ ਵਿੱਚ ਆ ਤੂੰ, ਇਹਦਾ ਕੋਈ ਪ੍ਰਬੰਧ ਕਰ। ਕਹਿੰਦਾ ਸੁਣੋ ਵੱਡਿਆ ਗਿਆਨੀਆਂ, ਇਹਦਾ ਤਾਂ ਕੋਈ ਨੀ, ਮੈਂ ਚੱਲ ਲੂ, ਮੈਨੂੰ ਇਹ ਦੱਸ ਵੀ ਅੱਜ ਇਸ ਨੇਰ ਕੋਠੀ ਵਿੱਚ ਮੈਂ ਵੜ ਗਿਆ ਆ, ਇਹ ਤੋਂ ਬਾਹਰ ਕਿਵੇਂ ਨਿਕਲਾ। ਐਡਾ ਮਹਾਲ ਤੇ ਇਹਦੇ ਵਿੱਚ ਨੇਰ ਕੋਠੀ ਵਿੱਚ ਮੈਂ ਵੜ ਗਿਆ, ਮੇਰੇ ਕਰਮਾਂ ਨੇ ਵਾੜ ਦਿੱਤਾ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ 12 ਮਹਾਂ ਦੇ ਆਰੰਭ ਵਿੱਚ ਕਹਿੰਦੇ ਨੇ ਕਿ ਇਨਸਾਨ ਦੇਖ ਤੂੰ ਆਪਣੇ ਵੱਲ, ਦੋ ਕਾਰਨਾਂ ਕਰਕੇ ਤੂੰ ਪ੍ਰਭੂ ਨਾਲ ਵਿਛੜ ਗਿਆ ਹੈ। ਉਹ ਕਹਿਣ ਲੱਗਾ ਇੰਜ ਕਰ, ਇਸ ਮਹਾਲ ਦੀ ਜਿਸ ਕੋਠੀ ਵਿੱਚ ਵੜਿਆ ਹੈ ਤੇਰੇ ਸੱਜੇ ਹੱਥੇ ਦੀ ਕੰਧ ਹੈ, ਕੰਧ ਨਾਲ ਹੱਥ ਲਾ ਕੇ ਤੁਰਿਆ ਰਹਿ। ਬਾਪੂ ਜੀ ਭੇਜਦਾ ਨਾ ਬੁਲਾਇਆ ਕਰੋ, ਇੱਥੇ ਬੈਠ ਕੇ ਖਿਮਾ ਕਰਾ, ਮੈਂ ਵੀ ਸੋਰੀ ਮੰਗਦਾ ਜੀ। ਹਾਂਜੀ, ਤੇਰੇ ਸੱਜੇ ਹੱਥ ਦੀਵਾਰ ਹੈ। ਉਹ ਕਹਿੰਦਾ ਮੈਂ ਨੇਤਰਹੀਣ ਵੀ ਹਾਂ। ਮਾਨੀ ਗੁਰੂ ਜੀ ਕਹਿੰਦੇ ਨੇ ਹਮ ਅੰਧਲੇ, ਅੰਧ ਵਿਖੇ ਬਿਖਰਾਤੇ, ਅਸੀਂ ਅੰਨੇ ਹਾਂ। ਭਾਵ ਸਾਡਾ ਗਿਆਨਵਾਨ ਕੋਈ ਨਹੀਂ, ਸਾਡੇ ਗਿਆਨ ਦੇ ਔਰ ਵਿਰੋਂ ਦੇ ਚਕਸ਼ੂ ਨਹੀਂ ਹਨ। ਮੈਨੂੰ ਦੱਸ, ਕਹਿੰਦਾ ਲੈ ਮੈਂ ਤੇਰਾ ਹੱਥ ਦੀਵਾਰ ਨਾਲ ਲਵਾ ਦਿੰਦਾ। ਐ ਤੁਰਿਆ ਰਹਿ, ਜਿੱਥੇ ਦਰਵਾਜ਼ਾ ਆਊ ਨਾ ਉਸ ਘਰ ਬਾਹਰ ਨਿਕਲੇ। ਪਰ ਇਹਦੇ ਮਾੜੇ ਭਾਗਾਂ ਨੂੰ ਤਿੰਨ ਹੱਥ ਤੇ ਲਾ ਲਿਆ, ਪਰ ਜਿਸ ਵੇਲੇ ਦੀਵਾਰ ਦੇ ਕੋਲ ਆਉਣ ਲੱਗਦਾ ਵਿਛੜਿਆ ਨਾ, ਉਸ ਵੇਲੇ ਗੁਰ ਕਰਨ ਲੱਗ ਪੈਂਦਾ, ਤੁਰਿਆ ਤੁਰਿਆ ਦਰਵਾਜ਼ਾ ਨਿਕਲ ਜਾਂਦਾ, ਦਰਵਾਜ਼ਾ ਨਿਕਲ ਗਿਆ। ਇਹ ਦੋ ਚਾਰ ਚੱਕਰ ਮਾਰੇ, ਦਰਵਾਜ਼ਾ ਨਿਕਲ ਗਿਆ, ਵਿਚਾਰਾ ਅੰਦਰ ਤੜਫ ਕੇ ਮਰ ਗਿਆ। ਹੁਣ ਤਰੀਕਾ ਇਹ ਹੀ ਹੈ ਵੀ ਇਸ ਜਨਮ ਵਿੱਚ ਆ ਕੇ, ਸਾਸਨ ਜੀ ਮਨੁੱਖਾ ਜਨਮ ਵਿੱਚ ਆ ਕੇ ਪ੍ਰਭੂ ਦਾ ਸਿਮਰਨ ਬਾਰੰਬਾਰ ਬਾਰ ਪ੍ਰਭ ਜਪੀਏ, ਪੀ ਅੰਮ੍ਰਿਤ ਮਨ ਤੰਤਰ ਪੀਏ, ਇੱਥੋਂ ਦੀ ਬਾਹਰ ਨਿਕਲਣਾ ਇਸੇ ਜਨਮ ਵਿੱਚ। ਊਟ ਨੂੰ ਕੁਝ ਨਹੀਂ ਪਤਾ, ਸ਼ੇਰ ਨੂੰ ਕੁਝ ਨਹੀਂ ਪਤਾ, ਕੁੱਤੇ ਨੂੰ ਕੁਝ ਨਹੀਂ ਪਤਾ। ਦੇਖੋ ਜਿੰਨੇ ਗਿਆਨੀ ਨੇ, ਜਿੰਨੇ ਵਿਗਿਆਨੀ ਨੇ, ਜਿੰਨੇ ਮਹਾਂਪੁਰਸ਼ ਨੇ, ਜਿੰਨੇ ਸੰਤ ਜਨ ਨੇ, ਜਿੰਨੇ ਮਹਾਤਮਾ ਨੇ, ਜਿੰਨੇ ਗੁਰੂ ਪੀਰ ਹੋਏ ਹਨ, ਸਾਰੇ ਇਹੀ ਸਮਝਾਉਂਦੇ ਹਨ। ਪਰ ਇਹਦੀ ਹਾਲਤ ਆਹ ਧੰਨ ਗੁਰੂ ਗ੍ਰੰਥ ਸਾਹਿਬ ਸਾਸਨ ਜੀ ਇੱਕ ਵਾਰੀ ਅਰਮਾਨ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹਦੀ ਹਾਲਤ ਉਸ ਬੰਦੇ ਵਰਗੀ ਹੈ ਜਿਹਨ ਮਾਰਕਟ ਮੁਸ਼ਕੀ ਅਨਾਜ ਕੀ ਮਨ ਬੌਰਾ ਰੇ। ਇੱਕ ਬਰਤਨ ਹੈ, ਉਹਦਾ ਛੋਟਾ ਜਿਹਾ ਗਲਮਾ ਹੈ, ਹੇਠੋਂ ਬੜਾ ਲੰਬਾ ਚੌੜਾ ਹੈ। ਬੰਦਰ ਨੇ ਦੇਖ ਲਿਆ ਕਿ ਇਹਦੇ ਵਿੱਚ ਖਿੱਲਾਂ ਪਈਆਂ ਨੇ, ਦਾਣੇ ਪਏ ਨੇ, ਹੁਣ ਹੱਥ ਪਾ ਲਿਆ ਤੇ ਹੱਥ ਪਾ ਕੇ ਮੁੱਠ ਚ ਵਿੱਚ ਪਾ ਲਿਆ ਦਾਣੇ, ਹੁਣ ਮੁੱਠ ਜਾਂ ਬਾਹਰ ਨੂੰ ਕੱਢਦਾ ਉਹ ਨਹੀਂ ਨਿਕਲਦੀ। ਮਰਕਟ ਮੁਸ਼ਕੀ ਅਨਾਜ ਕੀ ਮਨ ਬੌਰਾ ਰੇ, ਲੀਨੀ ਹੱਥ ਪਸਾਰ ਛੁੱਟਣ ਤੋਂ ਸਹਿਸਾ ਭਰਿਓ। ਇਹ ਛੱਡਦਾ ਨਹੀਂ, ਦਾਣੇ ਛੱਡਦੇ ਤੇ ਹੱਥ ਨਿਕਲ ਸਕਦਾ, ਪਰ ਦਾਣੇ ਪਕੜੇ ਮੁੜ ਸਮੇਤ ਕੱਢਣੀ ਚਾਹੁੰਦਾ ਨਹੀਂ ਨਿਕਲਦਾ। ਹੁਣ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਨਾਚਿਓ ਘਰ ਘਰ ਦੁਆਰ, ਮਾਰ ਉਹ ਲੈ ਕੇ ਨਾ ਨੱਚਦਾ ਫਿਰਦਾ ਘਰ ਘਰ ਦੁਆਰੇ ਦੁਆਰ ਜਾਂਦਾ ਹੈ, ਛੁੱਟਣ ਤੋਂ ਸਹਿਸਾ ਭਰੇ। ਇਸੇ ਜਨਮ ਵਿੱਚ ਆ ਕੇ ਇਸ ਗੱਲ ਦਾ ਪਤਾ ਲੱਗਣਾ ਸਾਧ ਸੰਗਤ ਜੀ, ਔਰ ਇਸੇ ਜਨਮ ਵਿੱਚ ਹੀ ਛੁਟਕਾਰਾ ਹੋਣਾ।
ਆਖੋ ਸਤਨਾਮ ਸ਼੍ਰੀ ਵਾਹਿਗੁਰੂ ਤੇ ਜੇ ਅਸੀਂ ਸੰਭਾਲਿਆ ਕੋਈ ਨਾ ਫਿਰ ਤੇ ਬਹੁਤ ਮੁਸ਼ਕਿਲ ਹੋਊ ਨਿਰਗੁਣ ਯਾਰ ਆਣਿਆ ਸਾਸਨ ਜੀ ਆਖੋ ਸਾਰੇ ਤੁਹਾਨੂੰ ਯਾਦ ਹੈ

0: ਛੇ ਕੇ
1: ਇੱਕ ਹੋਰ ਸਤਿਗੁਰਾਂ ਫਰਮਾਨ ਕਹਿੰਦੇ ਨੇ ਸੁਲਤਾਨ ਹੋਵਾ ਇਹ ਜਿਹੜਾ ਰਾਜਾ ਸਾਹਿਬ ਨੇ ਬਚਨ ਕੀਤਾ ਨਾ ਦੀਵਾਨ ਦੀਵਾਨ ਮੈਂ ਹੁਕਮ ਦੌਲਤ ਧਨ ਦੌਲਤ ਤੇ ਦੀਵਾਨ ਜੇ ਜੁਗ ਚਾਰੇ ਆਰਜਾਂ ਮਾਲ ਸ੍ਰੀ ਰਾਗ ਦੇ

0: ਨਾ ਆਵੇ ਨਾਉ।
1: ਦੌਲਤ ਦਾਮ ਦੀਵਾਨ ਮਕਾਨ ਨਾਦਾਨ, ਇਸ ਨਾਦਾਨ ਬੰਦੇ ਨੇ ਸਿਰ ਤੋੜ ਸਿਰ ਤੇ ਪੈਰ ਰੱਖ ਕੇ ਇੰਨਾ ਸਭ ਕੁਛ ਬਣਾਇਆ ਨਾਦਾਨ, ਵੀ ਮੇਰਾ ਹੁਕਮ ਹਾਸਲ ਹੋਵੇ, ਮੇਰੇ ਕੋਲ ਚਾਰ ਕੋਟਾਂ ਵੀ ਵਧੀਆ ਹੋਣ, ਤੇ ਫਿਰ ਇਹਨਾਂ ਦਾ ਗੁਮਾਨ ਕਰੀ ਬੈਠਾ। ਵਾਹ ਵਾਹ। ਇੱਕ ਨੇ ਆ ਕੇ ਕਿਹਾ ਧਰਮ ਰਾਜਾ ਨੂੰ, ਮੇਰਾ ਰਾਜ ਸੀ। ਉਹ ਕਹਿਣ ਲੱਗਾ ਗਲਤ ਬਾਤ ਹੈ, ਇਹ ਤਾਂ ਤੇਰਾ ਪਿਓ ਜਦੋਂ ਸੀ ਉਹ ਵੀ ਕਹਿੰਦਾ ਸੀ ਵੀ ਮੇਰਾ ਰਾਜ ਹੈ। ਤੇਰੇ ਪਿਓ ਨੂੰ ਪੁੱਛਿਆ ਵੀ ਕਿਹਦਾ ਰਾਜ ਹੈ, ਉਹ ਕਹਿੰਦਾ ਮੇਰਾ। ਜਦੋਂ ਉਹ ਚੱਲ ਗਿਆ ਉਹਤੋਂ ਪਿਛਲੀ ਪੀੜ੍ਹੀ ਦੇਖ ਲਓ, ਤੇਰਾ ਦਾਦਾ ਵੀ ਇਹ ਗੱਲ ਕਹਿੰਦਾ ਸੀ, ਤੇਰਾ ਪੜਦਾਦਾ ਵੀ ਇਹ ਗੱਲ ਕਹਿੰਦਾ ਸੀ, ਤੇਰਾ ਨਕੜਦਾਦਾ ਵੀ ਇਹ ਕਹਿੰਦਾ ਸੀ। ਪੰਜ ਛੇ ਪੀੜ੍ਹੀ ਤਾਂ ਤੈਨੂੰ ਗੁਣਾ ਦੇ, ਨਕੜਦਾਦਾ ਪੜਦਾਦਾ ਦਾਦਾ ਪਿਓ ਤੂੰ ਇਹ ਸਾਰੇ ਕਹਿੰਦੇ ਸੀ ਮੇਰਾ, ਪਰ ਤੂੰ ਹੁਣ ਜਾ ਰਿਹਾ, ਹੁਣ ਕਿਹਦਾ ਹੈ, ਹੁਣ ਕਿਹਦਾ, ਤੇਰਾ ਨਹੀਂ ਹੈ। ਨਾਦਾਨ ਨੇ ਸਾਰੀਆਂ ਬਾਤਾਂ ਕਹੀਆਂ। ਦੌਲਤ ਦਾਮ ਦੀਵਾਨ ਮਕਾਨ ਨਾਦਾਨ, ਗੁਮਾਨ ਨਾਇਕ ਕਰੋ, ਇਹਦਾ ਗੁਮਾਨ ਨਾ ਕਰੋ, ਅਸੀਂ ਇਹਦਾ ਹੀ ਕਰੀ ਜਾਂਦੇ। ਰਾਜਾ ਸਾਹਿਬ ਦਾ ਬਚਨ ਦੇਖੋ, ਬਰਸੀ ਮਨਾਉਣ ਦਾ ਤਾਂ ਫਾਇਦਾ ਹੈ ਜੇ ਅਸੀਂ ਉਹਨਾਂ ਦਾ ਬਚਨ ਸੁਣੀਏ ਔਰ ਉਹਨਾਂ ਦਾ ਬਚਨ ਸੁਣੀਏ। ਅਗਲੀ ਬਾਤ ਹੈ ਜੀ, ਕਹਿੰਦੇ ਜਿਹੜੇ ਤੇਰੇ ਨਾਲ ਸ਼ਰੀਕ ਜੁੜੇ ਨਾ, ਤੇਰੇ ਘਰ ਵਾਲੇ, ਤੇਰੇ ਪੁੱਤਰ, ਧੀਆਂ, ਰਿਸ਼ਤੇਦਾਰ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਪੂਰਵ ਜਨਮ ਕੇ ਮਿਲੇ ਸਹਿਯੋਗੀ। ਪਿਛਲੇ ਕਰਮਾਂ ਦੇ ਜਿਵੇਂ ਖੂਹ ਦੀਆਂ ਟਿੰਡਾਂ ਜੁੜੀਆਂ ਪਈਆਂ ਨਾ, ਖਾਲੀ ਤੁਰੀ ਜਾਂਦੀਆਂ, ਭਰ ਕੇ ਆ ਜਾਂਦੀਆਂ, ਖਾਲੀ ਤੁਰੀ ਜਾਂਦੀਆਂ, ਪਾਣੀ ਡੁੱਲੀ ਜਾਂਦਾ। ਇਹ ਤੇਰੇ ਪੂਰਵ ਜਨਮ ਕੇ ਮਿਲੇ ਸਹਿਯੋਗੀ, ਅੰਤੇ ਕੋ ਨਾ ਸਹਾਈ। ਸਹਾਈ ਵਜਨ ਹੀ ਮਰਜ਼ੀ। ਧੰਨਵਾਦ, ਮੈਨੂੰ ਡਾਊਟ ਸੀ ਥੋੜਾ ਜਿਹਾ, ਬਹੁਤ ਮਿਹਰਬਾਨ। ਇਹ ਧੀਆਂ ਪੁੱਤਰ ਰਿਸ਼ਤੇਦਾਰ ਤੇਰੇ ਘਰ ਵਾਲੀ ਔਰ ਤੂੰ ਪੂਰਵ ਜਨਮ ਕੇ ਮਿਲੇ ਹੋਏ ਹੋ, ਤੇ ਅਖੀਰ ਵੇਲੇ ਵੀ ਕਿਸੇ ਨੇ ਨਹੀਂ ਜਾਣਾ। ਜੇ ਜਾਣਾ ਤਾਂ ਕਿਵੇਂ ਜਾਣਾ, ਜੇ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਮੁਹਾਨਾ ਤੇਰੇ ਸੰਗ ਸਹਾਈ, ਜੇ ਮਹਾਪਿਆ
0: ਜੰਗਲ ਕੇਵਲ ਨਾਮ ਸੰਗ ਤੇਰੇ ਚੱਲੇ।
1: ਕਹਿੰਦੀ ਤੂੰ ਕਹਿ ਭਗਵਾਨ ਸਾਹਿਬ ਜੀ ਦੀ ਦਾਸ ਬੇਨਤੀ ਕਰਦਾ ਹੈ, ਔਰਤ ਪੂਤ ਔਰ ਦੂਤ ਕੇ ਸੂਤ, ਭਾਵੇਂ ਸਾਰੇ ਇੱਕ ਸੂਤਰ ਵਿੱਚ ਪਰੋਏ ਹੋਏ ਨੇ, ਸੂਤਰ ਵਿੱਚ ਪਰੋਏ ਹੋਏ ਨੇ, ਤੇਰੇ ਇਹ ਪੂਰਲੇ ਜਨਮਾਂ ਦੇ ਤੈਨੂੰ ਮਿਲ ਗਏ ਨੇ। ਇਹ ਦੇਖ ਵਿਭੂਤ ਨਾ ਮਾਨ ਕਰੋ, ਇਹ ਵਿਭੂਤ ਮਾਨੇ ਵਿਭੂਤੀ, ਏਡਾ ਖਜ਼ਾਨਾ ਦੇਖ ਕੇ ਤੂੰ ਮਾਨ ਗੁਮਾਨ ਅਭਿਮਾਨ ਨਾ ਕਰ। ਤੀਸਰੀ ਸਤਰ, ਪਾਪ ਪੁਰਸ਼ਾਰਥ, ਪਾਪ ਜ਼ਰਾ ਉਦਮ ਤੇ ਕਰ ਨਾ, ਪੁਰਸ਼ਾਰਥ ਮੀਨਸ ਉਦਮ ਕਰ ਤੇ ਲੈ ਪਰਮਾਰਥ, ਇਧਰ ਵਾਸਤੇ ਜ਼ਰਾ ਉਦਮ ਕਰ। ਕਹਿੰਦੇ ਜੀ ਅਸੀਂ ਰਾਤ ਦੇ ਥੱਕਿਓ ਹਾਂ, ਅਸੀਂ ਗੁਰਦੁਆਰੇ ਆ ਨਹੀਂ ਸਕੇ, ਪਰ ਰਾਤ ਦੇ ਥੱਕੇ ਜੇ ਡਿਊਟੀ ਕਰਕੇ 4 ਵਜੇ ਆਏ ਨਾ, ਤੇ 5 ਵਜੇ ਬਰਾਤ ਜਾਣੀ ਆ, ਕੋਚਾਂ ਭਰ ਭਰ ਕੇ ਤੇ ਫਿਰ ਨਾਲ ਤੁਰ ਪੈਂਦੇ, ਉਦਣ ਨਹੀਂ ਥੱਕੇ ਵੀ ਤੁਸੀਂ। ਕੱਲ ਮੈਂ ਇੱਕ ਸ਼ਾਦੀ ਤੋਂ ਆਇਆ, ਉੱਥੇ ਕਾਉਂਟਲੈਸ ਗੈਦਰਿੰਗ ਸੀ ਔਰ ਸਾਰੇ ਪਹਿਲੇ ਦਿਨ ਦੇ ਕੰਮ ਕਰਕੇ ਆਇਆ ਸੀ। ਨਹੀਂ, ਗੁਰਦੁਆਰ ਦੇ ਆਉਣ ਵਾਸਤੇ ਸੁਸਤੀ ਹੈ, ਮਹਾਂਪੁਰਸ਼ਾਂ ਦੇ ਬਚਨ ਵਾਸਤੇ ਸੁਸਤੀ ਹੈ, ਤੇ ਉਹਦਾ ਅਸੀਂ ਥੱਕਿਓ ਹਾਂ ਜੀ। ਅੱਛਾ, ਫੇਰ ਜੀ ਆ ਦੇਖੋ, ਮੈਨੂੰ ਬੜੀ ਯਾਦ ਆ ਗਈ ਹੈ, ਕੀ ਕਰਾਂ। ਇੱਕ ਤੋਂ ਦੋ ਰਾਤ ਨੂੰ ਗੁਰਪੁਰਬ ਮਨਾ ਕੇ ਸੁੱਤੇ ਆ ਜੀ, ਸੁੱਤੇ ਸਾਰਾ 3 ਦਿਨ ਅਖੰਡ ਪਾਠ ਸਾਹਿਬ ਚੱਲਦਾ ਰਿਹਾ, ਸੇਵਾ ਚੱਲਦੀ ਰਹੀ, ਤੇ 1 ਵਜੇ ਰਾਤ ਨੂੰ ਪੁਰਬ ਮਨਾ ਕੇ ਸੌ ਗਏ ਆ। ਹੁਣ ਘਰ ਵਾਲਿਆਂ ਨੂੰ ਕਹਿੰਦਾ ਕਿ ਮੈਨੂੰ ਜਗਾਇਆ, ਮੈਂ 3 ਦਿਨ ਮੈਂ ਸੇਵਾ ਕੀਤੀ, ਮੈਂ ਤੇ ਥੱਕ ਗਿਆ ਥੱਕ ਗਿਆ। ਪਰ ਉਸ ਗ੍ਰੰਥੀ ਦਾ ਵੀ ਕਦੇ ਸੋਚਿਆ ਜਿਹੜਾ ਤੁਹਾਡੇ ਨਾਲ ਵਗਦਾ ਰਿਹਾ ਹਰ ਵੇਲੇ ਹਰ ਵੇਲੇ, ਉਹਨੂੰ ਤੁਸੀਂ ਕਹਿੰਦੇ ਤੇ 5 ਵਜੇ ਪ੍ਰਕਾਸ਼ ਕਰਨਾ, ਉਹ ਨੀ ਥੱਕਿਆ ਤੁਹਾਡੇ ਨਾਲ, ਉਹ ਵੀ ਥੱਕਿਆ। ਹਾਲਾਂਕਿ ਇੱਥੇ ਤਾਂ ਮੈਨੂੰ ਪਤਾ ਨੀ, ਆਮ ਏਦਾਂ ਹੁੰਦਾ ਭਾਈ ਸਾਹਿਬ ਜੀ ਭਾਈ ਤੁਸੀਂ ਤਿਆਰ ਵਾਰ ਤਿਆਰ ਰਹਿਣਾ ਹਰ ਵੇਲੇ, ਜਦੋਂ ਜੇ ਕੋਈ ਪਾਠੀ ਨਾ ਪਹੁੰਚਿਆ ਤਾਂ ਤੁਹਾਨੂੰ ਬਹਿਣਾ ਪੈਣਾ, ਉਹ ਤਾਂ ਡਬਲ। ਜਿਸ ਬੰਦੇ ਨੂੰ ਆਪਣੀ ਡਿਊਟੀ ਦਾ ਨੀ ਪਤਾ ਕਿਹੜੇ ਵੇਲੇ ਲੱਗ ਜਾਣੀ ਆ, ਉਹ ਕਦੋਂ ਸੌਂ ਸਕਦਾ, ਉਹ ਨੀ ਥੱਕਿਆ। ਨਹੀਂ, ਕ੍ਰਾਂਤੀ ਤੈਂ ਆ ਕੇ ਪ੍ਰਕਾਸ਼ ਹੀ ਕਰਨਾ 4:30 ਵਜੇ। ਜੇ ਉਹ ਕਹਿ ਕੇ ਥੋੜੇ ਜਿਹਾ ਲੇਟ ਹੋ ਗਿਆ, ਮੈਂ ਵੀ ਥੱਕ ਗਿਆ, ਤਾਂ ਉਹਦੀ ਹਾਜ਼ਰੀ ਖਿੱਚ ਲੈਣਾ। ਖੈਰ, ਇੱਧਰ ਆਉਣ ਲਈ ਥਕਾਵਟ ਨਹੀਂ ਚਾਹੀਦੀ। ਗੁਰਪੁਰਬ ਮਨਾ ਲਿਆ, 1 ਤੋਂ 2 ਮਨਾ ਲਿਆ, ਤੇ 5 ਵਜੇ ਫੇਰ ਵੀ ਮੱਥਾ ਟੇਕ ਦਿਓ ਆ ਕੇ, ਕਿਉਂਕਿ ਪਾਪ ਪੁਰਸ਼ਾਰਥ ਲੈ ਪਰਮਾਰਥ ਇਹਦੀ ਪ੍ਰਾਪਤੀ ਤੇ ਉਦਮ ਨਾਲ ਹੀ ਹੈ। ਉਦਮ ਕਰਦਿਆਂ ਜਿਉ ਤੂੰ, ਤਮਾਮ ਦਿਆਂ ਸੁਖ ਪੁੰਜ, ਧਿਆਨ ਧਿਆਨ ਪ੍ਰਭੂ ਮਿਲੇ ਨਾਨਕ ਤੇਰੀ ਚਿੰਤ। ਪਾਪ ਪੁਰਸ਼ਾਰਥ ਲੈ ਪਰਮਾਰਥ ਸਮਝ ਯਥਾਰਥ, ਧਿਆਨ ਕਰੋ ਪੁਰਸ਼ਾਰਥ ਨੂੰ ਪਰਮਾਰਥ ਨਾਲ ਜੋੜ, اور اس نو یوگ سمجھ پے، یہی طریقہ ہے. اگلی بات کہندے نے آتم رنگ کے انگ کو پا کر، آتما دے رنگ نو پا کر بھگوان داس جی کہندے نے تے میں پرماتما نو پا لیا. آپ کو ستنام شری
0: واہ،
1: اس دے آتم رنگ وچ میں اپنی آتما رنگی لئی ہے، رنگی گئی ہے. تے اے لال رنگ جس کو لگا جس کے بڑا پاگا میرا کدے نہ ہو گئی دے لاگے داتا تو میں پا لیا ہے. تو کہندے ہن جو جن جو رنگ چڑ گیا نا چلولا رنگ کہ میں اپار شری واہگرو جی نو پا لیا ہے. دیکھو بچن اے ہے تے دولت بھی کمانی ہے، تو گرو ہرگوبند جی کہندے نے روزگار ہے، روزگار ہے یا پتر بھی چاہیے نے کیونکہ یہ مثال کرنا چاہتا. لیکن پرماتما نے در بھی جوڑ بنے گا جی اس کی یاد کریے. کتنی گنڈ پوے سنسار، سکتی گنڈ پوے دربار. سماپتی کرتا ہوا بےنتی کرتا ہاں کہ بابا جی یہ گل کہندے سن، میں جیسا پڑھیا سنسار جنہ چت نہیں لانا پر یہ تو چت اچاٹ بھی نہیں کرتے. گرس تیاگ نہیں ہے، گرستی ہے، گرستی کے رہنا ہے، رہتے رہتے اس کو پراپت کرنا ہے. جی میں گوئل ایک آیا ہے پال افلد گائیاں مجھا چراؤن والا گوئل آیا، گوئل کتنے چراغا آیا اور اس نے بڑی دور دور تک کھڑے اتنے پسو اور اس نے پتا بھی ہے کہ میں مڑ کے بھی جانا ہے. گوئل آیا، گوئل کیا سار ملک انی چلنا سویر سے اس نے پشو چھٹے ہوئے نے چراغا اندر شام پہ گیا ہوں واپس جانا ہے. اس طرح ساڈا اس سے آئے ہیں اور اس کو واپس جانا ہے، پر کرنا یہ ہے

ਚਾਹੇ ਇੱਕ ਕੰਗਲੇ ਨੂੰ ਪਾਤਸ਼ਾਹ ਬਣਾ ਦੇਵੇ, ਚਾਹੇ ਰਾਜਿਆਂ ਤੋਂ ਭੀਖ ਮੰਗਾ ਦੇਵੇ ਕੰਗਲਾ ਕਰਦੇ। ਗੁਰੂ ਨਾਨਕ ਪਾਤਸ਼ਾਹ ਜੀ ਦੀ ਨਜ਼ਰ ਹੋਈ ਸੀ ਇੱਕ ਬੱਚੇ ਤੇ, ਜਿਸ ਨੇ ਸਾਹਿਬ ਦੇ ਚਰਨਾਂ ਵਿੱਚ ਆ ਕੇ ਭੁੰਨੇ ਹੋਏ ਛੋਲੇ ਰੱਖੇ, ਪਰਾਲੀ ਵੀ ਛਾ ਦਿੱਤੀ, ਬੈਠਣ ਲਈ ਥਾਂ ਦਿੱਤੀ, ਤੇ ਸਤਿਗੁਰਾਂ ਨੇ ਉਹਦਾ ਪਿਆਰ ਵੇਖ ਕੇ ਉਸ ਨੂੰ ਕਿਹਾ ਸੀ ਆਓ ਬੈਠ ਸੁਲਤਾਨ। ਮੁਖ ਤੋਂ ਨਿਕਲ ਗਿਆ ਬਈ ਤੂੰ ਬੇਸ਼ੱਕ ਗਰੀਬ ਹੈ ਪਰ ਤੇਰਾ ਮਨ ਤਾਂ ਰਾਜਿਆਂ ਵਾਲਾ ਹੈ, ਤੂੰ ਏਡੀ ਸੇਵਾ ਸਾਡੀ ਕੀਤੀ ਹੈ। ਗੁਰੂ ਨਾਨਕ ਦੇ ਵਾਕ, ਔਰ ਉਸ ਤੋਂ ਦੂਸਰੇ ਦਿਨ ਹੀ ਉਸ ਨੂੰ ਰਾਜ ਭਾਗ ਪ੍ਰਾਪਤ ਹੋ ਗਏ। ਇਹ ਉਸ ਦੇ ਹੱਥ ਵਿੱਚ ਹੈ, ਕਿਸੇ ਨੂੰ ਕੰਗਲੇ ਤੋਂ ਪਾਤਸ਼ਾਹ ਬਣਾ ਦਿੰਦਾ ਤੇ ਕਿਸੇ ਪਾਤਸ਼ਾਹ ਨੂੰ ਭੀਖ ਮੰਗਣ ਵਿੱਚ ਵੀ ਕੋਈ ਭੀਖ ਦਿੰਦਾ ਨਹੀਂ। ਨਦਰ ਉਪੱਠੀ ਜੇ ਕਰੇ, ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ ਜੋ ਸ਼ਾਹਜਹਾਨ ਤੇ ਵੀ ਚੁੱਕਦਾ। ਜਦੋਂ ਔਰੰਗਜ਼ੇਬ ਨੇ ਆਪਣੇ ਪਿਤਾ ਨੂੰ ਕੈਦ ਵਿੱਚ ਪਾ ਲਿਆ ਤਾਂ ਹੁਕਮ ਸੀ ਕਿ ਜਿਹੜਾ ਇਸ ਨੂੰ ਮੰਗਿਆ ਵੀ ਰੋਟੀ ਦੇਵੇਗਾ ਉਹਦਾ ਵੀ ਜਨ ਬੱਚਾ ਪੀੜ ਦਿੱਤਾ ਜਾਏਗਾ। ਤੇ ਇਤਿਹਾਸ ਵਿੱਚ ਲਿਖਿਆ ਕਿ ਸ਼ਾਹਜਹਾਨ ਇੱਕ ਹੋਲਾਂ ਦੇ ਛੋਲੀਏ ਦੇ ਖੇਤ ਨੂੰ ਜਦੋਂ ਮੂੰਹ ਮਾਰਨ ਲੱਗਾ, ਕਿਉਂਕਿ ਮੁਸ਼ਕਾਂ ਬਾਹਾਂ ਬਣੀਆਂ ਹੋਈਆਂ ਸਨ, ਤੇ ਜਿਉਂ ਮੂੰਹ ਮਾਰਨ ਲੱਗਾ ਤੇ ਦਰਬਾਨ ਨੇ ਵੱਟ ਕੇ ਚਪੇੜ ਮਾਰੀ, ਆਖਿਆ ਬਾਦਸ਼ਾਹ ਦਾ ਹੁਕਮ ਨਹੀਂ। ਉਸ ਵੇਲੇ ਗੁਰੂ ਨਾਨਕ ਦੀ ਬਾਣੀ ਯਾਦ ਆਈ ਕਿ ਨਦਰ ਉਹ ਪੁੱਠੀ ਜੇ ਕਰੇ, ਸੁਲਤਾਨਾ ਘਾਉ ਕਰਾਏ ਦਾ ਦਰ ਮੰਗਣ ਭਿੱਖ ਨਾ ਪਾਏ। ਬਾਦਸ਼ਾਹ ਭਿੱਖਿਆ ਮੰਗੇ ਔਰ ਭਿੱਖਿਆ ਵੀ ਨਾ ਮਿਲੇ, ਇਹ ਵੀ ਉਹਦੇ ਹੁਕਮ ਵਿੱਚ ਹੈ। ਇਸ ਲਈ ਇਹ ਨਿਰੰਕਾਰ ਦੇ ਹੱਥ ਵਿੱਚ ਹੈ ਔਰ ਉਹਦੇ ਕੋਲੋਂ ਹਰ ਵੇਲੇ ਡਰ ਕੇ ਰਹਿਣਾ।

ਅਜੇ ਗੁਰਿਆਈ ਨਹੀਂ ਪ੍ਰਾਪਤ ਹੋਈ। ਗੁਰੂ ਨਾਨਕ ਦੇ ਚਰਨਾਂ ਵਿੱਚ ਰਾਤ ਦਿਨ ਸੇਵਾ ਵਿੱਚ ਲੀਨ ਹਨ। ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਬੇਨਤੀ ਕੀਤੀ ਧੰਨ ਗੁਰੂ ਨਾਨਕ ਮਹਾਰਾਜ ਦੇ ਚਰਨਾਂ ਵਿੱਚ, ਮਹਾਰਾਜ ਸੁਣ ਸਮਾਧੀਆਂ ਦੇ ਦਰਸ਼ਨ ਕਰਾਓ, ਜਿਹੜੇ ਮੁੱਖੋਂ ਤਾਂ ਕੁਝ ਨਹੀਂ ਬੋਲਦੇ ਪਰ ਉਹਨਾਂ ਦੇ ਰੋਮ ਰੋਮ ਵਿੱਚੋਂ ਆਵਾਜ਼ ਆ ਰਹੀ ਹੈ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਪੁਰਖਾ, ਕਿਉਂਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਨੂੰ ਪੁਰਖਾ ਕਰਕੇ ਬੁਲਾਉਂਦੇ ਸੀ। ਕਹਿਣ ਲੱਗੇ ਪੁਰਖਾ ਨੇਤਰ ਮੂੰਦ, ਨੇਤਰ ਮੂੰਦੇ ਸਮਾਧੀ ਲੱਗੀ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਿਹਰ ਦਾ ਹੱਥ ਰੱਖਿਆ ਤੇ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਕੀ ਤੱਕਦੇ ਹਨ, ਜਾ ਰਹੇ ਹਨ ਕਿਤੇ, ਤੇ ਰਸਤੇ ਵਿੱਚ ਕੀ ਤੱਕਿਆ ਕਿ ਜਿਨ੍ਹਾਂ ਮਨੁੱਖਾਂ ਦੇ ਹੱਥ ਵੀ ਕਾਲੇ ਹਨ ਤੇ ਮੂੰਹ ਵੀ ਕਾਲੇ ਹਨ, ਉਹਨਾਂ ਨੂੰ ਪੁੱਛਿਆ ਭਾਈ ਸੁਣ ਸਮਾਧੀ ਦੇ ਦਰਸ਼ਨ ਕਿੱਥੇ ਹੋਣਗੇ। ਅਖੇ ਅੱਗੇ ਚਲਾ ਜਾ। ਅੱਗੇ ਜਾ ਕੇ ਕੀ ਤੱਕਿਆ ਕਿ ਸੂਰ ਦੇ ਮੂੰਹ ਵਾਲੇ ਲੋਕ ਫਿਰਦੇ ਹਨ, ਜਿਨ੍ਹਾਂ ਦੇ ਮੂੰਹ ਸੂਰ ਵਰਗੇ ਹਨ, ਉਹਨਾਂ ਨੂੰ ਪੁੱਛਣ ਲੱਗੇ ਭਾਈ ਸੁਣ ਸਮਾਧੀਆਂ ਦੇ ਦਰਸ਼ਨ ਕਿੱਥੇ ਹੋਣਗੇ। ਅਖੇ ਅੱਗੇ ਚਲੇ ਜਾਓ। ਅੱਗੇ ਤੁਰ ਪਏ, ਅੱਗੇ ਐਸੇ ਪੁਰਸ਼ ਆਏ ਜਿਨ੍ਹਾਂ ਦੇ ਮੁੱਖ ਦੂਸਰੇ ਪਾਸੇ ਪਿੱਠ ਪਾਸੇ ਲੱਗੇ ਹੋਏ ਹਨ। ਉਹਨਾਂ ਨੂੰ ਪੁੱਛਿਆ ਬਈ ਸੁਣ ਸਮਾਧੀਆਂ ਦੇ ਦਰਸ਼ਨ ਕਰਨੇ ਹਨ, ਅਖੇ ਅੱਗੇ ਚਲੇ ਜਾਓ, ਅੱਗੇ ਮਿਲਣਗੇ। ਉਸ ਤੋਂ ਅੱਗੇ ਜਾ ਕੇ ਕੀ ਤੱਕਿਆ, ਐਸੇ ਲੋਕ ਹਨ ਕਿ ਜਿਨ੍ਹਾਂ ਦੀ ਧੌਣਾ ਵਿੱਚ ਕਿੱਲੇ ਠੁੱਕੇ ਹੋਏ ਹਨ। ਭਾਵ ਧੌਣ ਨਾ ਐ ਹੁੰਦੀ ਏ, ਨਾ ਐ ਹੁੰਦੀ ਏ, ਨਾ ਨਿਉਂਦੀ ਹੈ। ਉਹਨਾਂ ਨੂੰ ਜਾ ਪੁੱਛਿਆ ਕੋਈ ਸੁਣ ਸਮਾਧੀਆਂ ਦੇ ਦਰਸ਼ਨ ਕਿੱਥੇ ਹੋਣਗੇ, ਇੱਥੇ ਅੱਗੇ ਚਲੇ ਜਾਓ। ਅੱਗੇ ਜਾ ਕੇ ਕੀ ਤੱਕਿਆ ਕਿ ਮਨੁੱਖ ਪੁੱਠੇ ਲਟਕੇ ਹੋਏ ਹਨ ਔਰ ਲੜਕੀਆਂ ਉਸ ਦਾ ਮਾਸ ਖਾ ਰਹੀਆਂ ਹਨ, ਤੁਰਨ ਤੁਰਨ ਕੇ ਮਾਸ ਖਾ ਰਹੀਆਂ ਹਨ। ਬੜੇ ਹੈਰਾਨ ਹੋਏ, ਸੁਣ ਸਮਾਧੀਆਂ ਦੀ ਥਾਂ ਪੁੱਛੀ। ਉਹਨਾਂ ਨੇ ਵੀ ਕਿਹਾ ਭਾਈ ਅੱਗੇ ਚਲੇ ਜਾਓ, ਅੱਗੇ ਦਰਸ਼ਨ ਜ਼ਰੂਰ ਹੋ ਜਾਣਗੇ। ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ, ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਅੰਤਰ ਧਿਆਨ ਹੋਏ ਹੋਏ ਜਦੋਂ ਇਸ ਤੋਂ ਅੱਗੇ ਗਏ ਤਾਂ ਕੀ ਤੱਕਿਆ ਕਿ ਬੜਾ ਸੁੰਦਰ ਰਮਣੀਕ ਅਸਥਾਨ ਹੈ, ਜਿੱਥੇ ਬੜੀ ਸੁੰਦਰ ਵਿਛਾਈ ਵੀ ਹੋਈ ਹੋਈ ਹੈ ਤੇ ਜਾਪਦਾ ਜਿਵੇਂ ਕੋਈ ਹੁਣੇ ਕੋਈ ਮਹਾਂਪੁਰਖ ਆਉਣ ਵਾਲੇ ਹਨ। ਮਨ ਵਿੱਚ ਸੋਚ ਹੀ ਰਹੇ ਸਨ ਕਿ ਇਤਨੇ ਨੂੰ ਉਹ ਸਤਪੁਰਸ਼ ਮਹਾਂਪੁਰਖ ਆਏ ਤੇ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਪੁੱਛਣ ਲੱਗੇ। ਗੁਰੂ ਅੰਗਦ ਦੇਵ ਪਾਤਸ਼ਾਹ ਪੁੱਛਣ ਲੱਗੇ ਕਿਉਂ ਜੀ ਸੁਣ ਸਮਾਧੀਏ ਤੁਸੀਂ ਹੋ ਮਹਾਂਪੁਰਖ? ਉਹ ਕਹਿਣ ਲੱਗੇ ਸਾਨੂੰ ਦੱਸਣ ਦੀ ਲੋੜ ਨਹੀਂ, ਸਾਡੇ ਸਰੀਰ ਨਾਲ ਕੰਨ ਲਾ ਕੇ ਵੇਖੋ ਤੇ ਗੁਰਮੁਖ ਰੋਮ ਰੋਮ ਹਰ ਧਿਆਵੈ, ਇੱਕ ਇੱਕ ਸਰੀਰ ਦੇ ਰੋਮ ਵਿੱਚੋਂ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਦੀ ਆਵਾਜ਼ ਆ ਰਹੀ ਹੈ। ਦਰਸ਼ਨ ਕੀਤੇ, ਤਨ ਮਨ ਠਰ ਗਿਆ ਤੇ ਫਿਰ ਬੇਨਤੀ ਕੀਤੀ, ਮਹਾਰਾਜ ਜਦੋਂ ਮੈਂ ਰਸਤੇ ਵਿੱਚ ਆਇਆ ਕੁਝ ਪੁਰਸ਼ ਐਸੇ ਵੇਖੇ ਹਨ ਜਿਨ੍ਹਾਂ ਦੇ ਮੁੱਖ ਕਾਲੇ ਸਨ, ਇਹ ਕੀ ਕਾਰਨ ਹੈ, ਉਹਨਾਂ ਦੇ ਮੁੱਖ ਅਤੇ ਹੱਥ ਕਿਉਂ ਕਾਲੇ ਸਨ? ਤਾਂ ਉਹ ਕਹਿਣ ਲੱਗੇ ਭਾਈ ਉਹਨਾਂ ਲੋਕਾਂ ਨੇ ਵਿਪਤਾ ਵਿੱਚ, ਦੁੱਖਾਂ ਵਿੱਚ, ਭਵਜਲ ਵਿੱਚ ਅਰਦਾਸਾਂ ਤਾਂ ਕੀਤੀਆਂ ਉਸ ਈਸ਼ਵਰ ਦੇ ਅੱਗੇ, ਪ੍ਰਾਰਥਨਾ ਕੀਤੀ ਮਹਾਰਾਜ ਕਿਰਪਾ ਕਰੋ ਤੇ ਮੇਰਾ ਦੁੱਖ ਹਰਨ ਹੋ ਜਾਵੇ, ਮੈਂ ਗੁਰੂ ਕੀਆਂ ਸੰਗਤਾਂ ਨੂੰ ਲੰਗਰ ਛਕਾਵਾਂਗਾ, ਗੁਰੂ ਕਾ ਪਾਠ ਕਰਾਵਾਂਗਾ,
ਜਾਂ ਕੋਈ ਹੋਰ ਸੇਵਾ ਕਰਾਂਗਾ। ਮੰਨਤਾਂ ਤਾਂ ਮੰਨੀਆਂ, ਪਰ ਜਦੋਂ ਕਾਰਜ ਹੋ ਗਿਆ ਉਦੋਂ ਫਿਰ ਗੁਰੂ ਕੀ ਮੰਨਤ ਦਿੱਤੀ ਨਹੀਂ, ਬਚਨ ਕਰਕੇ ਮੁਕਰ ਗਏ ਹਨ। ਇਸ ਲਈ ਉਹਨਾਂ ਦੇ ਹੱਥ ਵੀ ਕਾਲੇ ਹੋ ਗਏ, ਉਹਨਾਂ ਦੇ ਮੁਖ ਵੀ ਇੱਥੇ ਵੀ ਤੇ ਦਰਗਾਹ ਵਿੱਚ ਵੀ ਕਾਲੇ ਰਹਿੰਦੇ ਹਨ। ਉਚਾਰਨ ਕਰੋ ਸ੍ਰੀ ਮਹਾਰਾਜ। ਮੈਂ ਇੱਕ ਹੋਰ ਵੀ ਵੇਖਿਆ ਕਿ ਕੁਝ ਲੋਕ ਸੂਰ ਦੇ ਮੁਖ ਵਾਲੇ ਸਨ, ਉਹ ਕਿਉਂ ਉਹਨਾਂ ਨੂੰ ਐਸੀ ਭੈੜੀ ਜੂਨੀ ਪਾਣੀ ਪਈ? ਤੇ ਉਹ ਮਹਾਂਪੁਰਖ ਕਹਿਣ ਲੱਗੇ, ਭਾਈ ਉਹਨਾਂ ਨੇ ਮਨੁੱਖਾ ਜਨਮ ਪ੍ਰਾਪਤ ਕਰਕੇ ਕੋਈ ਪੁੰਨ ਦਾਨ ਨਹੀਂ ਕੀਤਾ, ਸਗੋਂ ਭਲੇ ਪੁਰਸ਼ਾਂ ਦੀ ਨਿੰਦਿਆ ਹੀ ਕਰਦੇ ਰਹੇ ਹਨ, ਚੁਗਲੀ ਹੀ ਕਰਦੇ ਰਹੇ ਹਨ, ਕਿਸੇ ਦਾ ਸਵਾਰਿਆ ਨਹੀਂ, ਜੇ ਹੋ ਸਕਿਆ ਤਾਂ ਕਿਸੇ ਦਾ ਬਣਿਆ ਹੋਇਆ ਕੰਮ ਵਿਗਾੜ ਦਿੱਤਾ। ਜਿਵੇਂ ਜਪਜੀ ਸਾਹਿਬ ਦੀ ਬਾਣੀ ਵਿੱਚ ਮਹਾਰਾਜ ਕਹਿੰਦੇ ਹਨ, ਅਸੰਖ ਗੱਲ ਵੱਢ ਹੱਤਿਆ ਕਮਾਈ। ਕਿਸੇ ਦੀ ਗੱਲ ਬਣ ਰਹੀ ਹੋਵੇ ਤੇ ਜਾ ਕੇ ਵਿਘਨ ਪਾ ਦੇਣਾ, ਉਸ ਗੱਲ ਨੂੰ ਕੱਟ ਦੇਣਾ, ਇਹ ਵੀ ਇੱਕ ਹੱਤਿਆ ਹੈ। ਉਚਾਰਨ ਕਰੋ ਸ੍ਰੀ। ਉਹਨਾਂ ਨੇ ਸਾਰੀ ਉਮਰ ਨਿੰਦਿਆ ਚੁਗਲੀ ਹੀ ਕੀਤੀ ਹੈ, ਜਿਸ ਕਰਕੇ ਉਹਨਾਂ ਨੂੰ ਮੁੱਖ ਸੂਰ ਵਾਲੇ ਪ੍ਰਾਪਤ ਹਨ। ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਫਿਰ ਪੁੱਛਣ ਲੱਗੇ, ਮਹਾਰਾਜ ਉਸ ਤੋਂ ਅੱਗੇ ਆ ਕੇ ਮੈਂ ਵੇਖਿਆ ਕਈਆਂ ਮਨੁੱਖਾਂ ਦੇ ਮੁੱਖ ਪਿੱਠ ਪਿੱਛੇ ਲੱਗੇ ਹੋਏ ਸਨ, ਇਹਦਾ ਕੀ ਕਾਰਨ ਹੈ, ਉਹ ਕੌਣ ਹਨ? ਤਾਂ ਉਹਨਾਂ ਸੁਣ ਸਮਾਧੀਆਂ ਨੇ ਦੱਸਿਆ ਕਿ ਇਹ ਪੁੰਨ ਦਾ ਸਦਕਾ, ਇਹਨਾਂ ਪਿਛਲੇ ਜਨਮ ਵਿੱਚ ਚੰਗੇ ਕਰਮ ਕੀਤੇ, ਇਸ ਜਨਮ ਮਨੁੱਖਾ ਜਨਮ ਵਿੱਚ ਧਨ ਦੌਲਤ ਮਹਿਲ ਮਾੜੀਆਂ ਇੱਜ਼ਤ ਸਤਿਕਾਰ ਬਹੁਤ ਮਿਲਿਆ, ਪਰ ਉਸ ਮਾਇਆ ਵਿੱਚੋਂ ਕਦੇ ਵੀ ਕੋਈ ਇੱਕ ਪੈਸਾ ਵੀ ਚੰਗੇ ਕੰਮ ਤੇ ਨਹੀਂ ਲਾਇਆ। ਜੇ ਕੋਈ ਮਹਾਂਪੁਰਖ ਆਇਆ ਨਮਸਕਾਰ ਨਹੀਂ ਕੀਤੀ, ਜੇ ਕੋਈ ਮੰਗਤਾ ਆਇਆ ਕੁਝ ਲੋੜਵੰਦ ਆਇਆ ਪ੍ਰਾਰਥਨਾ ਕੀਤੀ ਹੈ, ਇਹਨਾਂ ਨੇ ਮੁੱਖ ਮੋੜ ਲਿਆ, ਉਹਦੇ ਵੱਲ ਵੇਖਿਆ ਤੱਕ ਨਹੀਂ। ਗਰੀਬ ਦਾ ਮੁੱਖ ਜੋ ਹੈ ਇਹ ਗੁਰੂ ਨਾਨਕ ਦੀ ਗੋਲਕ ਹੈ, ਜਿਸ ਨੇ ਗੁਰੂ ਨਾਨਕ ਦੀ ਗੋਲਕ ਵਿੱਚ ਪਾਣਾ ਹੋਵੇ ਉਹ ਗਰੀਬ ਦੇ ਮੁੱਖ ਵਿੱਚ ਪਾਵੇ, ਭੁੱਖੇ ਨੂੰ ਪ੍ਰਸਾਦ ਛਕਾ, ਵਸਤਰ ਲੈ ਦਿਓ, ਉਹਦੀ ਲੋੜ ਨੂੰ ਪੂਰਾ ਕਰੋ, ਤੇ ਜੇ ਧਨ ਹੁੰਦਿਆਂ ਸੌਂਦਿਆਂ ਉਸ ਲੋੜਵੰਦ ਦੇ ਕੋਲੋਂ ਮੂੰਹ ਮੋੜ ਲਈਏ ਤਾਂ ਅਗਲਾ ਜਨਮ ਫਿਰ ਪਿੱਠ ਦੇ ਪਿੱਛੇ ਮੂੰਹ ਲੱਗਦਾ, ਪੁੱਠੇ ਪਾਸੇ ਮੂੰਹ ਲੱਗਦਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਕਦੇ ਗੁਰੂ ਪੀਰ ਦੇ ਚਰਨਾਂ ਤੇ ਜਾ ਕੇ ਮੱਥਾ ਨਹੀਂ ਟੇਕਿਆ ਸ਼ਰਧਾ ਦੇ ਨਾਲ, ਕਦੇ ਮਹਾਂਪੁਰਖਾਂ ਦੀ ਸੰਗਤ ਨਹੀਂ ਕੀਤੀ, ਡਡਵਤ ਨਹੀਂ ਕੀਤੀ, ਕਦੇ ਕੋਈ ਚੰਗਾ ਕੰਮ ਨਹੀਂ ਕੀਤਾ, ਇਹ ਸਿਰ ਗੁਰੂ ਦੇ ਦਰ ਤੇ ਨਹੀਂ ਝੁਕਿਆ, ਇਸ ਲਈ ਇਹ ਮੁੱਖ ਪਿੱਛੇ ਪਾਸੇ ਜਾ ਲੱਗਿਆ। ਉਚਾਰਨ ਕਰੋ ਸ੍ਰੀ। ਫਿਰ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਬੇਨਤੀ ਕੀਤੀ ਭਈ ਉਸ ਤੋਂ ਅੱਗੇ ਆ ਕੇ ਬੜਾ ਅਚਰਜ ਲੀਲਾ ਦੇਖੀ ਹੈ ਕਿ ਮਨੁੱਖ ਪੁੱਠੇ ਲਟਕੇ ਹੋਏ ਸਨ ਤੇ ਅਪਛਰਾਂ ਉਹਨਾਂ ਦਾ ਮਾਸ ਤੁਰਨ ਤੁਰਨ ਕੇ ਕੱਟ ਕੱਟ ਕੇ ਖਾ ਰਹੀਆਂ ਸੀ, ਤੇ ਉਹ ਬੜਾ ਕੁਰਲਾ ਰਹੇ ਸਨ, ਬੜੀਆਂ ਚੀਕਾਂ ਮਾਰ ਰਹੇ ਸਨ, ਬੜੇ ਦੁਖੀ ਹੋ ਰਹੇ ਸਨ। ਉਹ ਕੌਣ ਸਨ? ਇਹ ਸੁਣ ਸਮਾਧੀ, ਇਹ ਗੁਰੂ ਕੇ ਲਾਲ ਗੁਰਮੁਖ ਜਨ ਇਹ ਕਹਿਣ ਲੱਗੇ, ਭਾਈ ਉਹਨਾਂ ਨੇ ਮਨੁੱਖਾ ਜਨਮ ਪ੍ਰਾਪਤ ਕਰਕੇ ਕੋਈ ਕਾਰ ਵਿਹਾਰ ਨਹੀਂ ਕੀਤਾ, ਦੀਆਂ ਭੈਣਾਂ ਦੇ ਉਹਨਾਂ ਨੇ ਪੈਸੇ ਵੱਟੇ ਹਨ, ਮੁੱਲ ਵੱਟੇ ਹਨ, ਤੇ ਉਹ ਬਦਲਾ ਲੈਣ ਲਈ ਹੁਣ ਉਹ ਜਿਹੜੀਆਂ ਧੀਆਂ ਹਨ ਉਹ ਉਹਨਾਂ ਦਾ ਮਾਸ ਤੁਰਨ ਤੁਰਨ ਕੇ ਖਾ ਰਹੀਆਂ ਹਨ, ਉਹਨਾਂ ਕੋਲੋਂ ਬਦਲਾ ਲੈ ਰਹੀਆਂ ਹਨ। ਉਚਾਰਨ ਕਰੋ ਸ੍ਰੀ। ਇਸ ਲਈ ਹਰ ਵੇਲੇ ਉਸ ਨਿਰੰਕਾਰ ਕੋਲੋਂ ਡਰ ਕੇ ਚੱਲਣਾ ਚਾਹੀਦਾ, ਹਰ ਵੇਲੇ ਉਸ ਨਿਰੰਕਾਰ ਕੋਲੋਂ ਡਰ ਕੇ ਰਹਿਣਾ ਚਾਹੀਦਾ। ਹਜ਼ੂਰ ਦਾ ਬਚਨ ਹੈ ਕਿ ਸਭ ਕੁਛ ਪਾ ਕੇ ਵੀ, ਸਭ ਕੁਛ ਪ੍ਰਾਪਤ ਕਰਕੇ ਵੀ ਤੇਰੇ ਮਨ ਵਿੱਚ ਕੋਈ ਅਹੰਕਾਰ ਨਾ ਹੋਵੇ,
ਉਸ ਨਿਰੰਕਾਰ ਦੇ ਨਿਰਮਲ ਭਾਉ ਵਿੱਚ ਰਹਿਣਾ, ਸਦਾ ਉਹਦੇ ਡਰ ਵਿੱਚ ਰਹਿਣਾ, ਕਿਸੇ ਦਾ ਦਿਲ ਨਾ ਦੁਖਾਣਾ, ਇਹੀ ਗੁਰਮਤ ਹੈ। ਔਰ ਫਿਰ ਗੁਰੂ ਅੰਗਦ ਦੇਵ ਪਾਤਸ਼ਾਹ ਕਹਿਣ ਲੱਗੇ, ਮਹਾਰਾਜ ਮੈਂ ਜਦੋਂ ਪਹਿਲੇ ਇੱਥੇ ਪਹੁੰਚਿਆ ਤਾਂ ਤੁਸੀਂ ਕੋਈ ਨਹੀਂ ਸੀ, ਤੇ ਹੁਣ ਕਿੱਥੋਂ ਆਏ ਹੋ ਆਪ? ਤਾਂ ਇਹ ਸੁਣ ਸਮਾਧੀਆਂ ਨੇ ਦੱਸਿਆ, ਬਈ ਅਸੀਂ ਮਨੁੱਖਾ ਜਨਮ ਪ੍ਰਾਪਤ ਕਰਕੇ ਸਾਸ ਗ੍ਰਾਸ ਭਗਤੀ ਕੀਤੀ ਹੈ, ਪਰ ਸ਼ਾਮ ਦੇ ਸਮੇਂ ਅਸੀਂ ਸਤ ਸੰਗਤ ਨਹੀਂ ਕੀਤੀ, ਰਹਿ ਰਾਜ ਸਾਹਿਬ ਦਾ ਪਾਠ ਨਹੀਂ ਕੀਤਾ, ਜਿਸ ਕਰਕੇ ਅਸੀਂ ਸਾਰਾ ਦਿਨ ਤਾਂ ਨਿਰੰਕਾਰ ਦੇ ਚਰਨਾਂ ਵਿੱਚ ਰਹਿੰਦੇ ਹਾਂ, ਪਰ ਜਦੋਂ ਸ਼ਾਮਾਂ ਦਾ ਸਮਾਂ ਹੁੰਦਾ, ਰਹਿਰਾਸ ਦਾ ਸਮਾਂ ਹੁੰਦਾ, ਸਤਸੰਗ ਦਾ ਸਮਾਂ ਹੁੰਦਾ, ਤਾਂ ਦਰਗਾਹ ਵਿੱਚੋਂ ਸਾਨੂੰ ਬਾਹਰ ਕੱਢ ਦਿੱਤਾ ਜਾਂਦਾ, ਬੈਕੁੰਠ ਵਿੱਚੋਂ ਸਾਨੂੰ ਬਾਹਰ ਕੱਢ ਦਿੱਤਾ ਜਾਂਦਾ। ਇਸੇ ਲਈ ਹਜ਼ੂਰ ਨੇ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਹੁਕਮ ਕੀਤਾ, ਐ ਗੁਰੂ ਕੇ ਸਿੱਖ ਜਿੱਥੇ ਤੂੰ ਅੰਮ੍ਰਿਤ ਵੇਲੇ ਜਾਗ ਕੇ ਨਿਤਨੇਮ ਕਰਨਾ ਹੈ, ਸਤਸੰਗ ਕਰਨਾ, ਉੱਥੇ ਸ਼ਾਮਾਂ ਦੇ ਦੀਵਾਨ ਵਿੱਚ ਵੀ ਜਾ ਕੇ ਤੂੰ ਸਤਸੰਗ ਕਰਕੇ, ਕੀਰਤਨ ਕਰਕੇ, ਰਹਿਰਾਸ ਦਾ ਪਾਠ ਕਰ, ਰਹਿਰਾਸ ਦਾ ਪਾਠ ਸੁਣ, ਤੇ ਫਿਰ ਰਾਤ ਸੌਣ ਸਮੇਂ ਕੀਰਤਨ ਸੁਹੇਲੇ ਦਾ ਪਾਠ ਕਰ। ਜਿਹੜੇ ਮਨੁੱਖ ਰਹਿਰਾਸ ਦਾ ਪਾਠ ਰੋਜ਼ ਕਰਦੇ ਹਨ, ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਮਹਾਰਾਜ ਦਾ ਬਚਨ ਹੈ ਜੋ ਮੈਂ ਕਰ ਰਿਹਾ, ਤੇ ਜਿਸ ਘਰ ਵਿੱਚ ਰੋਜ਼ ਰਹਿਰਾਸ ਸਾਹਿਬ ਦਾ ਪਾਠ ਹੁੰਦਾ, ਉਸ ਘਰ ਵਿੱਚ ਕਦੇ ਧਨ ਦੌਲਤ ਦੀ ਕਮੀ ਨਹੀਂ ਆ ਸਕਦੀ, ਕਲਾ ਕਲੇਸ਼ ਦੁੱਖ ਕਦੇ ਉਸ ਅੰਦਰ ਵਾਪਰ ਨਹੀਂ ਸਕਦੇ ਜਿੱਥੇ ਰਹਿਰਾਸ ਸਾਹਿਬ ਦਾ ਪਾਠ ਹੋ ਰਿਹਾ। ਦੁੱਖ ਦਾਰੂ ਸੁਖ ਰੋਗ ਭਇਆ, ਉਹ ਦੁੱਖ ਹੀ ਸੁਖ ਦਾ ਰੂਪ ਧਾਰਨ ਕਰ ਜਾਂਦੇ ਹਨ ਜਿੱਥੇ ਗੁਰੂ ਕੀ ਬਾਣੀ ਦਾ ਪਾਠ ਹੁੰਦਾ। ਤੋ ਅੰਮ੍ਰਿਤ ਵੇਲੇ ਸਾਨੂੰ ਹੁਕਮ ਹੈ ਗੁਰੂ ਕਾ, ਪੰਜ ਬਾਣੀਆਂ ਦਾ ਪਾਠ ਕਰਨਾ, ਉਪਰੰਤ ਸੁਖਮਨੀ ਸਾਹਿਬ ਦਾ ਪਾਠ ਕਰੋ, ਜਪਜੀ ਸਾਹਿਬ ਦਾ ਪਾਠ ਕਰੋ। ਜਿਹੜਾ ਆਪਣੇ ਆਪ ਨੂੰ ਗੁਰੂ ਕਾ ਸਿੱਖ ਅਖਵਾਉਂਦਾ, ਸਿੰਘ ਸਦਾਉਂਦਾ, ਜਿਹਦਾ ਸਿੱਖਾਂ ਦੇ ਘਰ ਦਾ ਜਨਮ ਹੈ, ਉਹ ਅੰਮ੍ਰਿਤ ਛਕੇ। ਜਿਹੜਾ ਹਿੰਦੂ ਭਰਾ ਹੈ, ਆਪਣੇ ਧਰਮ ਵਿੱਚ ਪੱਕਾ ਰਹਿ ਕੇ ਰਾਮ ਰਾਮ ਦੀਆਂ ਮਾਲਾਂ ਫੇਰੇ, ਗੀਤਾ ਦਾ ਪਾਠ ਕਰੇ, ਹੋਰ ਜਿੱਥੇ ਉਸਦੀ ਸ਼ਰਧਾ ਹੈ ਸਿਮਰਨ ਲਈ ਸਮਾਂ, ਗੁਰੂ ਕਾ ਸਮਾਂ ਕੱਢੇ। ਕੋਈ ਮੁਸਲਮਾਨ ਹੈ, ਉਹ ਕਲਮੇ ਦਾ ਪਾਠ ਕਰੇ, ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ, ਕਹਿ ਕਬੀਰ ਸੰਸਾ ਨਹੀਂ ਅੰਤ ਪਰਮ ਗਤੀ ਪਾਏ। ਜੋ ਕੋਈ ਕਿਸੇ ਦਾ ਧਰਮ ਹੈ, ਆਪਣੇ ਧਰਮ ਵਿੱਚ ਚੱਲੇਗਾ, ਉਸਦੇ ਬੇੜੇ ਪਾਰ ਹੋ ਜਾਣਗੇ। ਬੇੜੀਆਂ ਖਲੋਤੀਆਂ ਹਨ ਕਿਨਾਰੇ ਤੇ, ਸਾਰੀਆਂ ਸਮਰੱਥ ਹਨ ਪਾਰ ਕਰਨ ਦੇ, ਪਰ ਕਿਸੇ ਇੱਕ ਬੇੜੀ ਤੇ ਸ਼ਰਧਾ ਦੇ ਨਾਲ ਬੈਠ ਜਾਏਗਾ, ਉਹ ਤੈਨੂੰ ਪਾਰ ਕਰ ਦੇਵੇਗੀ। ਇਸ ਲਈ ਇਹਨਾਂ ਤੁਕਾਂ ਨੂੰ ਦਾਸ ਨੇ ਕਵਿਤਾ ਦਾ ਰੂਪ ਦਿੱਤਾ ਕਿ ਹਰ ਵੇਲੇ ਰੱਬ ਕੋਲੋਂ ਡਰ ਬੰਦਿਆ, ਹਰ ਵੇਲੇ ਡਰ, ਹਰ ਵੇਲੇ ਡਰਿਆ ਕਰ ਬੰਦਿਆ, ਮਾਣ ਨਾ ਕਰਿਆ ਕਰ, ਹਰ ਵੇਲੇ ਰੱਬ ਕੋਲੋਂ ਡਰਿਆ ਕਰ ਬੰਦਿਆ, ਮਾਣ ਨਾ ਕਰਿਆ ਕਰ, ਕਿਉਂਕਿ ਇਹ ਜਮਨਾ ਮਰਨਾ ਰੋਜੀ ਇਹ ਸਭ ਉਸਦੇ ਹੱਥ ਵਿੱਚ ਹੈ। ਜੇ ਕਿਸੇ ਨੂੰ ਨਹੀਂ ਮਿਲਿਆ ਤਾਂ ਉਹਨੂੰ ਵੇਖ ਕੇ ਤੂੰ ਮਖੌਲ ਨਾ ਕਰ, ਹੱਸ ਨਹੀਂ, ਪਤਾ ਨਹੀਂ ਤੇਰੇ ਲਈ ਕੱਲ ਕਿਹੋ ਜਿਹਾ ਆ ਰਿਹਾ। ਇਸ ਲਈ ਹਰ ਵੇਲੇ ਨਿਰਮਲ ਭਾਉ

ਥਾਈਂ ਦੇ ਮਿਲਣ ਦੀ ਸ਼ਿਕ ਹੈ, ਈਸ਼ਵਰ ਪ੍ਰਾਪਤੀ ਦੀ ਇੱਛਾ ਹੈ, ਉਹਨਾਂ ਨੂੰ ਫਿਰ ਕੋਈ ਹੋਰ ਇੱਛਾ ਆਪਣੇ ਵਸ਼ ਨਹੀਂ ਕਰ ਸਕਦੀ। ਬਿਰਹੋ ਪੁਯੰਗਮ ਮਨ ਵਸੇ, ਮਨਤ ਨਾ ਮਾਨੇ ਕੋਏ, ਰਾਮ ਬਿਜੋਗੀ ਨਾ ਜੀਏ, ਜੀਏ ਤਾਂ ਬੌਰਾ ਹੋਏ। ਕਬੀਰ ਜੀ ਕਹਿੰਦੇ ਨੇ ਜਿਨ੍ਹਾਂ ਨੂੰ ਸਾਈਂ ਦੇ ਮਿਲਣ

ਸੰਸਾਰ ਵੱਲੋਂ ਉਹ ਬਾਵਰੇ ਹੋ ਜਾਂਦੇ ਹਨ ਜਿਨ੍ਹਾਂ ਦੇ ਹੀਏ ਵਿੱਚ ਸਾਈਂ ਦੇ ਮਿਲਣ ਦੀ ਸ਼ਿਕ ਹੈ। ਭਗਤ ਰਵਿਦਾਸ ਜੀ ਜਿਨ੍ਹਾਂ ਦੀ ਪਵਿੱਤਰ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਅੰਕਿਤ ਹੈ, ਜਿੱਥੇ ਅਸੀਂ ਛੇ ਗੁਰੂ ਸਾਹਿਬਾਨਾਂ ਨੂੰ ਮੱਥਾ ਟੇਕਦੇ ਹਾਂ ਸ਼ਰਧਾ ਦੇ ਨਾਲ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਭਗਤ ਰਵਿਦਾਸ ਜੀ ਨੂੰ ਵੀ ਆਸਨ ਮਿਲਿਆ, ਬੈਠਣ ਦੀ ਥਾਂ ਮਿਲੀ ਹੈ, ਉਹਨਾਂ ਦੇ ਚਰਨਾਂ ਤੇ ਵੀ ਰੋਜ਼ ਮੱਥਾ ਟੇਕ

ਤੋ ਜਿਨ੍ਹਾਂ ਨੇ ਵੀ ਸੱਚੇ ਦਿਲੋਂ ਉਸ ਪਰਮੇਸ਼ਰ ਦੀ ਭਗਤੀ ਕੀਤੀ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਆਪਣੀ ਗੋਦੀ ਵਿੱਚ ਬਿਠਾ ਲਿਆ। ਜੁਗੋ ਜੁਗ ਅਟਲ ਹੋ ਗਏ, ਅਮਰ ਹੋ ਗਏ। ਭਗਤ ਰਵਿਦਾਸ ਜੀ ਨੂੰ ਬਚਪਨ ਤੋਂ ਹੀ ਭਗਤੀ ਭਾਵ ਦੇ ਨਾਲ ਪਰਮੇਸ਼ਰ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ ਹੋਈਆਂ ਸਨ। ਆਪ ਦਾ ਜਨਮ ਬੇਸ਼ੱਕ ਚੰਬਿਆਰਾਂ ਦੇ ਘਰ ਦਾ ਸੀ, ਪਰ ਨਿਰੰਕਾਰ ਦੇ ਘਰ ਵਿੱਚ ਕੋਈ ਜਾਤ ਪਾਤ ਦੀ ਪੁੱਛ ਨਹੀਂ, ਉੱਥੇ ਤਾਂ ਗੁਣਾਂ ਦੇ ਪੁਜਾਰੀ ਹਨ, ਗੁਣਾਂ ਦੀ ਪੂਜਾ ਹੋਣੀ ਹੈ। ਅੱਗੇ ਜਾਤ ਨਾ ਜ਼ੋਰ ਹੈ, ਅੱਗੇ ਜਾਤ ਨਹੀਂ ਪੁੱਛੀ ਜਾਣੀ। ਹਜ਼ੂਰ ਦੀ ਬਾਣੀ ਕਹਿੰਦੀ ਹੈ, ਸਭ ਤੇ ਉੱਤਮ ਗਣੋ ਚੰਡਾਲਾ, ਨਾਨਕ ਜਿਹੈ ਮਨ ਬਸੈ ਗੋਪਾਲਾ। ਜੇ ਜਾਤ ਦਾ ਨੀਵਾਂ ਹੈ ਤੇ ਉਹਦੇ ਮਨ ਵਿੱਚ ਵਸ ਗਿਆ ਸ੍ਰੀ ਵਾਹਿਗੁਰੂ, ਤਾਂ ਉਹ ਸਭ ਤੋਂ ਉੱਤਮ ਹੈ। ਸਭ ਤੋਂ ਉੱਤਮ ਜਾਤੀ ਕਿਸ ਦੀ ਹੈ? ਸਗਲ ਧਰਮ ਮੇਂ ਸ੍ਰਿਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਉੱਚੀ ਜਾਤੀ ਕਿਹਦੀ ਹੈ? ਜਿਹੜਾ ਭਾਈ ਸਾਸ ਗਰਾਸ ਮਾਲਕ

ਚੰਗੇ ਪਹਿਨਦਾ ਹੋਵੇ, ਚਤੁਰ ਵੀ ਹੋਵੇ। ਹਜ਼ੂਰ ਕਹਿੰਦੇ ਹਨ ਉਹ ਨਿਰੰਕਾਰ ਦੇ ਘਰ ਵਿੱਚ, ਉਹਨੂੰ ਜਿਉਂਦਿਆਂ ਵਿੱਚ ਨਹੀਂ ਗਿਣਿਆ ਜਾਏਗਾ। ਮ੍ਰਿਤਕ ਕਹੀਏ ਨਾਨਕਾ, ਜਹ ਪ੍ਰੀਤ ਨਾਹੀ ਭਗਵੰਤ। ਮਹਾਰਾਜ ਕਹਿੰਦੇ ਹਨ ਕਿ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ, ਮ੍ਰਿਤਕ ਕਹੀਏ ਨਾਨਕਾ ਜਹ ਪ੍ਰੀਤ ਨਾਹੀ ਭਗਵੰਤ। ਬੇਸ਼ੱਕ ਕੁਲ ਉੱਚੀ ਹੋਵੇ ਧਨੀ ਹੋਵੇ, ਪਰ ਗੁਰੂ ਦੇ ਚਰਨਾਂ ਦਾ ਪਿਆਰ ਨਹੀਂ ਤਾਂ ਉਹਦੀ ਕੋਈ ਦਰਗਾਹ ਵਿੱਚ ਪੁੱਛ ਨਹੀਂ ਹੋਵੇਗੀ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਭਗਤ ਰਵਿਦਾਸ ਜੀ ਜੋ ਸਾਸ ਗ੍ਰਾਸ ਭਗਤੀ ਵਿੱਚ ਜੁੜੇ ਰਹਿੰਦੇ ਸਨ, ਔਰ ਆਏ ਗਏ ਪ੍ਰੇਮੀਆਂ ਦੇ ਜੋੜੇ ਗੰਢ ਨੇ, ਜਿਤਨਾ ਕੋਈ ਦੇ ਗਿਆ ਉਹ ਲੈ ਲੈਣਾ ਤੇ ਮੰਗਣਾ ਨਹੀਂ ਕਿਸੇ ਕੋਲੋਂ, ਬਈ ਇਤਨੀ ਮਜ਼ੂਰੀ ਮੈਨੂੰ ਦੇ। ਤੇ ਮਹਾਂਪੁਰਖਾਂ ਪਾਸੋਂ ਔਰ ਗਰੀਬਾਂ ਪਾਸੋਂ ਤਾਂ ਆਪ ਹੀ ਨਹੀਂ ਸਨ ਕੁਝ ਲਿਆ ਕਰਦੇ। ਉਸ ਪਰਮੇਸ਼ਰ ਦੇ ਬੰਦੇ ਸਮਝ ਕੇ, ਧਨ ਭਾਗ ਸਮਝ ਕੇ ਉਹਨਾਂ ਦੀ

ਕਰਨਾ ਤੇ ਮਨ ਗੁਰੂ ਦੇ ਚਰਨਾਂ ਵਿੱਚ ਜੋੜੀ ਰੱਖਣਾ, ਈਸ਼ਵਰ ਦੇ ਚਰਨਾਂ ਵਿੱਚ ਜੋੜੀ ਰੱਖਣਾ। ਹਰਿਦੁਆਰ ਕੁੰਭ ਦਾ ਮੇਲਾ ਲੱਗਿਆ, ਬਹੁਤ ਲੋਕ ਜਾ ਰਹੇ ਸੀ, ਇੱਕ ਬ੍ਰਾਹਮਣ ਵੀ ਜਾ ਰਿਹਾ ਸੀ। ਭਗਤ ਰਵਿਦਾਸ ਜੀ ਨੇ ਵੇਖਿਆ ਬਈ ਬ੍ਰਾਹਮਣ ਦਾ ਜੋੜਾ ਫਟਿਆ ਹੋਇਆ ਤੇ ਜਾ ਕੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਮੈਂ ਤੁਹਾਡੇ ਜੋੜੇ ਦੀ ਸੇਵਾ ਕਰ ਦੇਵਾਂ, ਇਹਨੂੰ ਠੀਕ ਕਰ ਦੇਵਾਂ, ਗੰਢ ਦੇਵਾਂ। ਬ੍ਰਾਹਮਣ ਨੇ ਜੋੜਾ ਦੇ ਦਿੱਤਾ, ਭਗਤ ਰਵਿਦਾਸ ਜੀ ਨੇ ਬੜੇ ਪਿਆਰ ਨਾਲ ਇਹ ਗੰਢ ਦਿੱਤਾ, ਜੋੜੇ ਨੂੰ ਸਾਫ਼ ਕਰ ਦਿੱਤਾ। ਹੁਣ ਉਹ ਬ੍ਰਾਹਮਣ ਕੁਝ ਦੇਣਾ ਚਾਹੁੰਦਾ ਸੀ, ਪਰ ਭਗਤ ਜੀ ਕਹਿਣ ਲੱਗੇ, ਨਾ ਮਹਾਰਾਜ, ਧਨ ਭਾਗ ਹਨ, ਆਪ ਦੀ ਸੇਵਾ ਮਿਲ ਗਈ ਹੈ, ਮੈਨੂੰ ਇਤਨਾ ਹੀ ਕਾਫੀ ਹੈ। ਬ੍ਰਾਹਮਣ ਨੇ ਹੱਠ ਕੀਤਾ, ਆਖਿਆ ਬਈ ਮੈਂ ਤਾਂ ਕੁਝ ਨਾ ਕੁਝ ਜ਼ਰੂਰ ਦੇਣਾ, ਤੇ ਇੱਕ ਕਸੀਰਾ, ਇੱਕ ਪੈਸੇ ਦਾ ਤੀਸਰਾ ਹਿੱਸਾ ਜੋ ਹੈ ਉਹ ਕਸੀਰਾ ਕਿਆ ਕਰਦੇ ਸਨ ਉਸ ਨੂੰ। ਉਹ ਬ੍ਰਾਹਮਣ ਦੇਣਾ ਚਾਹੁੰਦਾ ਹੈ, ਭਗਤ ਜੀ ਲੈ ਨਹੀਂ ਰਹੇ। ਜਦੋਂ ਵੇਖਿਆ ਬਈ ਬ੍ਰਾਹਮਣ ਹੱਠ ਨਹੀਂ ਛੱਡ ਰਿਹਾ, ਤਾਂ ਬ੍ਰਾਹਮਣ ਨੂੰ ਕਿਹਾ, ਅੱਛਾ ਤੂੰ ਯਾਤਰਾ ਕਰਨ ਜਾ ਰਿਹਾ ਕੁੰਭ ਤੇ, ਗੰਗਾ ਇਸ਼ਨਾਨ ਕਰਨ ਚੱਲਿਆ, ਆ ਕਸ਼ੀਰਾ ਮੇਰਾ ਗੰਗਾ ਦੀ ਭੇਟਾ ਕਰ ਦੇ, ਉਚਾਰਨ ਕਰੋ ਸ੍ਰੀ। ਪਰ ਇੱਕ ਗੱਲ ਚੇਤੇ ਰੱਖੀ, ਜੇ ਆਪ ਗੰਗਾ ਹੱਥ ਕੱਢ ਕੇ ਬਾਹਰ ਮੰਗੇ ਤਾਂ ਦੇਵੀ, ਨਹੀਂ ਤਾਂ ਐਵੇਂ ਨਾ ਦੇ ਦੇਈ ਕਿਤੇ, ਇਹ ਭਗਤ ਦੀ ਮਜ਼ੂਰੀ ਹੈ, ਉਚਾਰਨ ਕਰੋ ਸ੍ਰੀ। ਪਾਵਨੀ ਭਗਤ ਪਾਏ ਕੌਡੀ ਅਗਰ ਭਾਗ ਰਾਖੇ, ਤਾਹੇ ਗੁਰੂ ਸਰਬ ਨੇ ਦਾਨ ਦਾਨ ਦੇਤ ਹੈ। ਹੱਕ ਹਲਾਲ ਦੀ ਕਿਰਤ ਹੋਵੇ ਤੇ ਉਹਦੇ ਵਿੱਚੋਂ ਗੁਰੂ ਦੀ ਹਜ਼ੂਰੀ ਵਿੱਚ ਭੇਟਾ ਕੀਤੀ ਜਾਏ, ਉਹ ਕਰੋੜਾਂ ਰੁਪਈਆਂ ਦੇ ਬਰਾਬਰ ਹੈ, ਉਚਾਰਨ ਕਰੋ ਸ੍ਰੀ। ਕਿਉਂਕਿ ਉਹ ਤਾਂ ਤੇਰੀ ਭਾਵਨਾ ਦਾ ਭੁੱਖਾ ਹੈ, ਉਹ ਈਸ਼ਵਰ ਪਦਾਰਥਾਂ ਦਾ ਨਹੀਂ, ਕਿਸੇ ਹੋਰ ਵਸਤੂ ਦਾ ਨਹੀਂ, ਗੋਬਿੰਦ ਭਾਵ ਭਗਤ ਕਾ ਭੁੱਖਾ, ਉਹ ਤਾਂ ਤੇਰੀ ਭਾਵਨਾ ਵੇਖਦਾ ਕਿ ਤੇਰੇ ਅੰਦਰ ਕਿਤਨਾ ਕੁ ਪਿਆਰ ਹੈ। ਬ੍ਰਾਹਮਣ ਜਦੋਂ ਗਿਆ ਕੁੰਭ ਦਾ ਮੇਲਾ ਵੇਖਿਆ, ਯਾਤਰਾ ਕੀਤੀ, ਇਸ਼ਨਾਨ ਕਰਨ ਲੱਗਾ ਗੰਗਾ ਵਿੱਚ ਤੇ ਕਸ਼ੀਰਾ ਆਪਣੇ ਹੱਥ ਵਿੱਚ ਰੱਖ ਲਿਆ।

ਇਹ ਹੀਰਿਆਂ ਦੇ ਨਾਲ ਜੜਤ ਹੈ। ਜਦੋਂ ਪੰਡਿਤ ਨੇ ਇਹ ਕੜਾ ਵੇਖਿਆ ਘਰ ਲਿਆਇਆ, ਮਨ ਲੋਭਾਏ ਮਾਨ ਹੋ ਗਿਆ, ਲਾਲਚੀ ਹੋ ਗਿਆ ਮਨ, ਬਈ ਇਹ ਇਤਨਾ ਕੀਮਤੀ ਕੜਾ ਇੱਕ ਚਮਾਰ ਨੂੰ ਦੇ ਦੇਵਾਂ ਜਾ ਕੇ, ਨਾਲੇ ਜਿਹੜੀ ਇੱਕ ਕਸ਼ੀਰਾ ਦਿੱਤਾ ਸੀ ਉਹ ਵੀ ਤਾਂ ਮੇਰਾ ਹੀ ਸੀ ਨਾ, ਜਿਹਦੇ ਬਦਲੇ ਗੰਗਾ ਨੇ ਇਹ ਕੜਾ ਦਿੱਤਾ। ਉਚਾਰਨ ਕਰ

ਜ਼ਰੂਰ ਹੋਵੇਗਾ ਉਹ ਵੀ ਮੈਨੂੰ ਲਿਆ ਕੇ ਦਿਓ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਰਾਜੇ ਨੇ ਬ੍ਰਾਹਮਣ ਨੂੰ ਬੁਲਾਇਆ, ਪਹਿਲਾਂ ਤਾਂ ਨਾ ਨੁੱਕਰ ਕੀਤੀ ਬ੍ਰਾਹਮਣ ਨੇ, ਤੇ ਫਿਰ ਸੱਚੋ ਸੱਚ ਦੱਸ ਦਿੱਤਾ, ਭਾਈ ਮੈਂ ਤਾਂ ਭਗਤ ਰਵਿਦਾਸ ਦੀ ਭੇਟਾ ਲੈ ਗਿਆ ਸਾਂ ਗੰਗਾ ਦੀ। ਗੰਗਾ ਨੇ ਹੱਥ ਕੱਢ ਕੇ ਉਹ ਭੇਟਾ ਲੈ ਲਈ ਹੈ, ਉਹਦੇ ਬਦਲੇ ਆਹ ਕੜਾ ਦਿੱਤਾ, ਮੈਂ ਇਹਦੇ ਨਾਲ ਦਾ ਦੂਸਰਾ ਨਹੀਂ ਲਿਆ ਸਕਦਾ, ਮੈਂ ਲੋਭੀ ਹਾਂ, ਮੈਂ ਸਜ਼ਾ ਦੇ ਲਾਇਕ ਹਾਂ, ਮੈਂ ਇੱਕ ਬ੍ਰਾਹਮਣ ਹੋ ਕੇ ਇਤਨਾ ਨੀਚ ਵਿਚਾਰ ਕੀਤੀ ਹੈ, ਸੋਚ ਕੀਤੀ ਹੈ, ਕੰਮ ਕੀਤਾ, ਮੈਨੂੰ ਬਖਸ਼ੋ। ਹਾਂ ਮੈਂ ਬੇਨਤੀ ਕਰਦਾ ਹਾਂ ਭਗਤ ਜੀ ਨੂੰ ਜਾ ਕੇ, ਸ਼ਾਇਦ ਉਹ ਇਹਦੇ ਨਾਲ ਦਾ ਕੋਈ ਕੜਾ ਦੇ ਦੇਣ। ਤਾਂ ਬ੍ਰਾਹਮਣ ਭਗਤ ਰਵਿਦਾਸ ਜੀ ਦੇ ਪਾਸ ਆ ਕੇ ਨਮਸਕਾਰ ਕਰਕੇ ਭਗਤ ਜੀ ਦੇ ਚਰਨ ਪਕੜ ਲਏ, ਭਈ ਮੈਂ ਲੋਭੀ ਹਾਂ, ਜੋ ਗੰਗਾ ਨੇ ਤੁਹਾਡੇ ਲਈ ਭੇਟਾ ਦਿੱਤੀ ਸੀ ਮੈਂ ਲਾਲਚ ਵਿੱਚ ਆ ਕੇ ਆਪਣੇ ਘਰ ਰੱਖ ਲਈ, ਤੁਹਾਨੂੰ ਨਹੀਂ ਮੋੜੀ। ਰਾਜੇ ਨੂੰ ਦਿੱਤਾ, ਉਸਨੇ ਕਾਫੀ ਇਨਾਮ ਵੀ ਦਿੱਤਾ ਸਾਨੂੰ, ਪਰ ਰਾਜੇ ਨੇ ਹੁਣ ਜਿੱਦ ਕਰ ਲਈ ਹੈ ਕਿ ਇਹਦੇ ਨਾਲ ਦਾ ਕੜਾ

ਮਹਾਂਪੁਰਖ ਪਾਰਸ ਹੁੰਦਾ ਤੇ ਪਾਰਸ ਦੇ ਨਾਲ ਲੋਹਾ ਸ਼ੋ ਜਾਏ ਤੇ ਫਿਰ ਸੋਨਾ ਹੋ ਜਾਂਦਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਭਗਤ ਰਵਿਦਾਸ ਜੀ ਨੇ ਜਿੱਥੇ ਬਹਿ ਕੇ ਜੋੜੇ ਠੋਕ ਰਹੇ ਸਨ ਨਾ, ਜੁੱਤੀਆਂ ਠੋਕ ਰਹੇ ਸਨ, ਉਹ ਪੱਥਰ ਚੁੱਕਿਆ ਤੇ ਕਹਿਣ ਲੱਗੇ ਆ ਇੱਥੋਂ ਲੈ ਲੈ ਜਿਤਨੇ ਕੜੇ ਚਾਹੀਦੇ ਨੀ ਭਾਈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਹੈਰਾਨ ਹੋ ਗਏ ਕਿਉਂਕਿ ਤਿਆਗ ਦੀ ਮੂਰਤ ਸਨ ਭਗਤ ਰਵਿਦਾਸ ਜੀ, ਔਰ ਸੰਤ ਹੁੰਦੇ ਵੀ ਤਿਆਗ ਦੀ ਮੂਰਤ ਹਨ। ਮਹਾਂਪੁਰਖਾਂ ਦੀ ਕਮਾਈ ਉਦੋਂ ਹੀ ਸਿਮਰਨ ਉੱਥੇ ਹੀ ਰੁਕ ਜਾਂਦਾ ਹੈ ਜਦੋਂ ਉਹ ਬਖੇੜਿਆਂ ਵਿੱਚ ਪੈ ਜਾਂਦੇ ਹਨ, ਮਾਇਆ ਦੇ ਲੋਰ ਵਿੱਚ ਲੁੜ ਪੈਂਦੇ ਹਨ। ਮਹਾਂਪੁਰਖ ਤਿਆਗ ਦੀ ਮੂਰਤ ਆਉਂਦੇ ਹਨ। ਸਭ ਤੋਂ ਪਹਿਲਾਂ ਸੰਸਾਰ ਨੂੰ, ਸੰਸਾਰ ਦੇ ਮੋਹ ਨੂੰ ਤਿਆਗਣਾ, ਫਿਰ ਮਾਇਆ ਦੇ ਮੋਹ ਨੂੰ ਤਿਆਗਣਾ, ਉਸ ਤੋਂ ਬਾਅਦ ਫਿਰ ਪ੍ਰਤਿਸ਼ਠਾ, ਉਸਤਤ, ਨਿੰਦਾ।

ਇੱਕ ਮਹਾਤਮਾ ਸਾਧੂ ਜੋ ਰਸੈਣੀ ਸੀ ਇੱਕ ਪਾਰਸ ਦੀ ਗੀਟੀ ਦੇ ਗਿਆ। ਭਗਤ ਜੀ ਮੈਂ ਵੇਖਦਾ ਹਾਂ ਤੁਸੀਂ ਥੋੜੀ ਜਿਹੀ ਕਮਾਈ ਕਰਦੇ ਹੋ ਤੇ ਸੰਗਤਾਂ ਬਹੁਤ ਆਉਂਦੀਆਂ ਨੇ ਜਿਨ੍ਹਾਂ ਨੂੰ ਛਕਾ ਦਿੰਦੇ ਹੋ, ਤੁਸੀਂ ਪਤਾ ਨਹੀਂ ਤੁਹਾਨੂੰ ਆਪਣੇ ਵਾਸਤੇ ਵੀ ਕੁਝ ਬਚਦਾ ਕਿ ਨਹੀਂ ਬਚਦਾ। ਆ ਪਾਰਸ ਲੈ ਲਓ, ਜਿਤਨਾ ਲੋੜ ਹੋਵੇ ਰੋਜ ਦੇ ਰੋਜ ਸੋਨਾ ਬਣਾ ਲਿਆ ਕਰੋ, ਨਾਲੇ ਤਾਂ ਬੜਾ ਸੁੰਦਰ ਮੰਦਰ ਬਣਾਓ ਇੱਥੇ, ਨਾਲੇ ਸੰਗਤਾਂ ਦੇ ਲੰਗਰ ਦਾ ਪ੍ਰਬੰਧ ਰੱਖਿਆ ਕਰੋ। ਤੁਸੀਂ ਕਿਹੜਾ ਆਪਣੇ ਕੋਲ ਰੱਖ ਲੈਣਾ ਉਚਾਰਨ

ਪੱਕਾ ਰੱਬ ਦਾ ਤਿੰਨਾ ਰਿਜਕ ਹਮੇਸ਼ ਜੋ ਭਗਵਾਨ ਭੇਜਦਾ ਜੋ ਨਿਰੰਕਾਰ ਭੇਜਦਾ ਵੰਡ ਕੇ ਛਕ ਲੈਂਦੇ ਹਾਂ ਅਸੀਂ ਕਿਹੜਾ ਕੋਲੋਂ ਲਿਆ ਕੇ ਕਿਸੇ ਨੂੰ ਦਿੰਦੇ ਹਾਂ ਉਚਾਰਨ ਕਰੋ ਸ੍ਰੀ ਵਾਹਿਗੁਰੂ ਅਸੀਂ ਕੌਣ ਹਾਂ ਕਿਸੇ ਦੀ ਸੇਵਾ ਕਰਨ ਵਾਲੇ ਉਹ ਆਪ ਹੀ ਕਰਵਾ ਰਿਹਾ ਤੇ ਆਪ ਹੀ ਕਰ ਰਿਹਾ ਉਚਾਰਨ ਕਰੋ ਸ੍ਰੀ ਵਾਹਿਗੁਰੂ ਸਾਧੂ ਨੇ ਬੜੀ ਜਿੱਦ ਕੀਤੀ ਬਈ ਨਹੀਂ ਮੈਂ ਤਾਂ ਪਾਰਸ ਦੇ ਕੇ ਜਾਣਾ ਤਾਂ ਭਗਤ ਜੀ ਕਹਿਣ ਲੱਗੇ ਉਹ ਉੱਪਰ ਰੱਖ ਦੇ ਸਾਧੂ ਤਾਂ ਰੱਖ ਕੇ ਚਲਾ ਗਿਆ ਬਈ ਸ਼ਾਇਦ ਮੇਰੇ ਸਾਹਮਣੇ ਕੁਝ ਨਹੀਂ ਕਰਨਾ ਚਾਹੁੰਦੇ ਜਦੋਂ ਮੈਂ ਦੇ ਦੇਵਾਂਗਾ ਪਿੱਛੋਂ ਕੁਝ ਕਰਨਗੇ ਮੁਦਤ ਦੇ ਬਾਅਦ ਸਾਲ ਦੋ ਸਾਲਾਂ ਦੇ ਬਾਅਦ ਜਦੋਂ ਸਾਧੂ ਲੰਘਿਆ ਬਈ ਸੁੰਦਰ ਮੰਦਰ ਹੋਣਗੇ ਲੰਗਰ ਚੱਲ ਰਹੇ ਹੋਣਗੇ ਦਾਨ ਹੋ ਰਹੇ ਹੋਣਗੇ ਕਿਉਂਕਿ ਮੈਂ ਪਾਰਸ ਦੇ ਗਿਆ ਸੀ ਜਦੋਂ ਸਾਧੂ ਉੱਥੋਂ ਲੰਘਿਆ ਤਾਂ ਭਗਤ ਰਵਿਦਾਸ ਜੀ ਉਸੇ ਤਰ੍ਹਾਂ ਜੋੜੇ ਗੰਢ ਰਹੇ ਹਨ ਜੁੜੇ ਹੋਏ ਹਨ ਉਸ ਨਿਰੰਕਾਰ ਦੇ ਚਰਨਾਂ ਵਿੱਚ ਸਾਧੂ ਕਹਿਣ ਲੱਗਾ ਮਹਾਰਾਜ ਮੈਂ ਤੁਹਾਨੂੰ ਪਾਰਸ ਦੇ ਗਿਆ ਸਾਂ ਕਹਿਣ ਲੱਗੇ ਜਿੱਥੇ ਰੱਖ ਗਿਆ ਸੈਂ ਉੱਥੋਂ ਚੁੱਕ

0: ਦੀਖਿਆ ਲਈ ਉਪਦੇਸ਼ ਲਿਆ। ਉਚਾਰਨ ਕਰੋ ਸ੍ਰੀ
1: ਵਾਹਿਗੁਰੂ।
0: ਜਦੋਂ ਆ ਕੇ ਉਪਦੇਸ਼ ਲਿਆ, ਕਿਉਂਕਿ ਆਪ ਬਨਾਰਸ ਰਹਿੰਦੇ ਸਨ ਭਗਤ ਜੀ, ਤੇ ਜਿਤਨੇ ਬ੍ਰਾਹਮਣ ਸਨ ਸਾਰੇ ਹੀ ਨਾਰਾਜ਼ ਹੋ ਗਏ, ਭਾਈ ਵੇਖੋ ਉੱਚ ਕੋਟੀ ਦੇ ਉੱਚੀ ਕੁਲ ਵਾਲੇ

ਰਾਣੇ ਹੋ ਤੇ ਤੁਹਾਡੀ ਘਰ ਵਾਲੀ ਰਾਣੀ ਚਾਲਾ ਨੇ ਇੱਕ ਚਮਾਰ ਨੂੰ ਗੁਰੂ ਧਾਰਨ ਕੀਤਾ। ਕਿਰਪਾ ਕਰੋ ਇਹਨੂੰ ਸਮਝਾਓ ਇਹਦੇ ਅਕਲ ਨੂੰ ਕੀ ਹੋ ਗਿਆ। ਰਾਜੇ ਨੇ ਜਦੋਂ ਪੁੱਛਿਆ ਤਾਂ ਰਾਣੀ ਚਾਲਾ ਕਹਿਣ ਲੱਗੀ, ਰਾਜਨ ਇੱਕ ਵੇਰਾ ਮੇਰੇ ਨਾਲ ਚਲੋ ਔਰ ਭਗਤ ਜੀ ਦੇ ਦਰਸ਼ਨ ਕਰੋ, ਤੁਹਾਡਾ ਤਨ ਮਨ ਠਰ ਜਾਏਗਾ। ਉਹ ਤਾਂ ਭਗਵਾਨ ਦਾ ਰੂਪ ਹਨ, ਵਿਚਾਰ

ਦੇ ਸਾਰੇ ਬ੍ਰਾਹਮਣਾਂ ਨੂੰ ਸਦਵਾਇਆ ਤੇ ਭਗਤ ਰਵਿਦਾਸ ਜੀ ਨੂੰ ਵੀ ਬੇਨਤੀ ਕੀਤੀ ਜਾ ਕੇ ਮਹਾਰਾਜ ਤੁਸੀਂ ਨਹੀਂ ਆਓਗੇ ਉਤਨੇ ਤੱਕ ਬ੍ਰਹਮ ਭੋਜ ਆਰੰਭ ਨਹੀਂ ਹੋਵੇਗਾ, ਤੁਸੀਂ ਆਉਣਾ ਹੈ। ਰਾਣੀ ਤੂੰ ਇਹ ਜੋ ਕਾਰਜ ਕਰ ਰਹੀ ਹੈ ਕਰ ਲੈ, ਕਿਉਂਕਿ ਬ੍ਰਾਹਮਣ ਈਰਖਾ ਕਰਨਗੇ ਸਾਡੇ ਜਾਣ ਨਾਲ ਤੇ

ਬੈਠ ਗਏ ਤੇ ਬ੍ਰਾਹਮਣ ਉੱਠ ਖੜੋਤੇ, ਕਹਿਣ ਲੱਗੇ ਅਸੀਂ ਨਹੀਂ ਚਮਾਰ ਨਾਲ ਬਹਿ ਕੇ ਭੋਜਨ ਕਰਨਾ। ਭਗਤ ਜੀ ਚਲੇ ਗਏ, ਬ੍ਰਾਹਮਣ ਜਦੋਂ ਖਾਣਾ ਖਾਣ ਲੱਗੇ ਤਾਂ ਹਰ ਇੱਕ ਬ੍ਰਾਹਮਣ ਦੇ ਨਾਲ ਭਗਤ ਰਵਿਦਾਸ ਬੈਠਾ।

ਇਹ ਬੇਨਤੀ ਵੀ ਉਹੀ ਕਰ ਸਕਦੇ ਹਨ। ਬਿਰਹਾਂ ਬਿਰਹਾਂ ਆਖੀਏ ਬਿਰਹਾਂ ਤੂੰ ਸੁਲਤਾਨ, ਜਿਸ ਤਨ ਬਿਰਹਾਂ ਨਾ ਉਪਜੇ ਸੋ ਤਨ ਜਾਣ ਮਸਾਣ। ਜਿਸ ਦੇ ਹਿਰਦੇ ਵਿੱਚ ਪ੍ਰਭੂ ਦੇ ਮਿਲਣ ਦਾ ਪਿਆਰ ਨਹੀਂ, ਗੁਰੂ ਦੇ ਚਰਨਾਂ ਦਾ ਪਿਆਰ ਨਹੀਂ, ਗੁਰੂ ਦੇ ਦਰਸ਼ਨਾਂ ਦਾ ਪਿਆਰ ਨਹੀਂ, ਉਹ ਵੀ ਕੋਈ ਹਿਰਦਾ ਹੈ? ਸਾਹਿਬ ਜੀ ਕਹਿੰਦੇ ਨੇ ਉਹ ਹਿਰਦਾ ਨਹੀਂ ਹੈ, ਉਹ ਤਾਂ ਇੱਕ ਸ਼ਮਸ਼ਾਨ ਹੈ। ਗੁਰੂ ਕੇ ਸਿੱਖ ਦਾ ਹਿਰਦਾ ਜਿਹਦੇ ਵਿੱਚ ਹਰ ਵੇਲੇ ਗੁਰੂ ਕਾ ਰੂਪ ਵਸਿਆ ਹੋਇਆ, ਆ ਗੁਰੂ ਕਾ ਸਿੱਖ ਜੋ ਜੰਗਲਾਂ ਵਿੱਚ ਰਹਿੰਦਾ, ਝੁੱਗੀ ਪਾ ਕੇ ਕੋਈ ਲੰਘੇ ਮੁਸਾਫਿਰ ਆਏ ਗਏ ਨੂੰ ਪਾਣੀ ਪਿਲਾਉਂਦਾ। ਇੱਕ ਦਿਨ ਇੱਕ ਡੋਲਾ ਜਾ ਰਿਹਾ ਜਿਹਦੇ ਵਿੱਚ ਵਿਆਹੀ ਹੋਈ ਲੜਕੀ ਬੈਠੀ, ਤਾਂ ਡਾਕੂ ਪੈ ਗਏ, ਡੋਲਾ ਲੁੱਟਣ ਲੱਗੇ। ਆ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਸਿੰਘ ਸੂਰਮਾ, ਸਾਰੇ ਡੋਲਾ ਛੱਡ ਕੇ ਭੱਜ ਗਏ, ਡਾਕੂ ਲੁੱਟਣ ਲੱਗੇ, ਤਾਂ ਇਹਨੇ ਕੱਲਿਆਂ ਸਾਰਿਆਂ ਨਾਲ ਮੁਕਾਬਲਾ ਕੀਤਾ, ਡੋਲੇ ਨੂੰ ਵੀ ਲੁੱਟਣ ਤੋਂ ਬਚਾ ਲਿਆ ਤੇ ਲੜਕੀ ਨੂੰ ਵੀ ਅਮਨ ਅਮਾਨ ਲੈ ਕੇ ਸ਼ਹਿਰ ਵਿੱਚ ਪਹੁੰਚ ਗਿਆ। ਲੇਕਿਨ ਸਾਰੇ ਸਰੀਰ ਤੇ ਜ਼ਖਮਾਂ ਦੇ ਨਿਸ਼ਾਨ ਹੋ ਗਏ, ਥਾਂ ਥਾਂ ਤੇ ਘਾਉ ਪਏ ਹਨ ਤੇ ਰਸਤੇ ਵਿੱਚ ਆ ਕੇ ਡਿੱਗ ਪਿਆ ਤੇ ਮੂੰਹ ਵਿੱਚੋਂ ਕਹਿੰਦਾ, ਇੱਕ ਘੁੱਟ ਪਾਣੀ, ਇੱਕ ਘੁੱਟ ਪਾਣੀ। ਇੱਥੋਂ ਲੰਘ ਰਹੇ ਹਨ ਸੋਇਨਾ ਤੇ ਮੋਇਨਾ, ਜੋ ਵੈਸ਼ਨੋ ਮਤ ਦੇ ਦੰਪਤੀ ਹਨ। ਸੋਇਨਾ ਮੋਇਨਾ ਆ ਵੈਸ਼ਨੋ ਮਤ ਦੇ ਦੰਪਤੀ ਉੱਥੋਂ ਲੰਘ ਰਹੇ ਸਨ, ਕਿਉਂਕਿ ਇਹਨਾਂ ਦਾ ਨੇਮ ਸੀ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਪਹਿਲਾਂ ਆਪ ਇਸ਼ਨਾਨ ਕਰਨਾ ਤੇ ਫਿਰ ਗਾਗਰ ਲੈ ਕੇ ਨਦੀ ਤੇ ਜਾਣਾ, ਉੱਥੋਂ ਜਲ ਦੀ ਭਰ ਕੇ ਲਿਆਉਣਾ, ਠਾਕੁਰ ਨੂੰ ਇਸ਼ਨਾਨ ਕਰਾਉਣਾ। ਅੱਜ ਜਦੋਂ ਨਦੀ ਤੋਂ ਜਲ ਦੀ ਗਾਗਰ ਭਰ ਕੇ ਲਿਆ ਰਹੇ ਤੇ ਕੰਨਾਂ ਵਿੱਚ ਆਵਾਜ਼ ਕਹੀ ਪਈ, ਇੱਕ ਘੁੱਟ ਪਾਣੀ, ਇੱਕ ਘੁੱਟ ਪਾਣੀ। ਕੀ ਵੇਖਿਆ, ਕੋਈ ਜ਼ਖਮੀ ਹਾਲਤ ਵਿੱਚ ਆ ਤੜਪ ਰਿਹਾ ਤੇ ਮੁੱਖ ਵਿੱਚੋਂ ਕਹਿੰਦਾ, ਪਾਣੀ, ਸਾਡੇ ਕੋਲ ਪਾਣੀ ਹੈ, ਇਹ ਪਾਣੀ ਮੰਗ ਰਿਹਾ। ਤਾਂ ਇਹ ਮਨ ਵਿੱਚ ਆਇਆ, ਇਹ ਤਾਂ ਪੂਜਾ ਦਾ ਪਾਣੀ ਹੈ, ਠਾਕੁਰ ਨੂੰ ਇਸ਼ਨਾਨ ਕਰਾਉਣ ਦਾ ਪਾਣੀ ਹੈ, ਜੇ ਇਸ ਨੂੰ ਪਿਲਾ ਦਿੱਤਾ ਤਾਂ ਜੂਠਾ ਹੋ ਜਾਏਗਾ। ਸਾਧ ਸੰਗਤ ਬੋਲੋ ਸ੍ਰੀ। ਆਖਿਆ, ਤੂੰ ਭਾਈ ਕੁਝ ਦੇਰ ਠਹਿਰ, ਅਸੀਂ ਠਾਕੁਰ ਨੂੰ ਇਸ਼ਨਾਨ ਕਰਾ ਆਈਏ, ਫਿਰ ਆ ਕੇ ਤੈਨੂੰ ਪਾਣੀ ਪਿਲਾਉਂਦੇ। ਉਹ ਗੁਰੂ ਕਾ ਸਿੱਖ ਕਹਿਣ ਲੱਗਾ, ਇੱਕ ਪਾਸੇ ਤਾਂ ਠਾਕੁਰ ਨਾਲ ਏਡਾ ਪਿਆਰ ਕਰਨਾ ਤੇ ਦੂਸਰੇ ਪਾਸੇ ਉਹਦੇ ਬਣਾਏ ਹੋਏ ਬੰਦਿਆਂ ਨੂੰ ਪਾਣੀ ਤੱਕ ਨਾ ਦੇਣਾ। ਉਹ ਲੰਘ ਗਏ ਅੱਗੇ, ਪਾਣੀ ਨਾ ਪਿਲਾਇਆ ਤਾਂ ਸਿੱਖ ਨੇ ਜਾਉਂਦਿਆਂ ਇਹ ਮੂੰਹ ਚੋਂ ਬਚਨ ਆਖੇ, ਇੱਕ ਪਾਸੇ ਰੱਬ ਨਾਲ ਏਡਾ ਪਿਆਰ, ਠਾਕੁਰ ਨੂੰ ਇਸ਼ਨਾਨ ਕਰਾਉਣਾ, ਦੂਸਰੇ ਪਾਸੇ ਘੁੱਟ ਪਾਣੀ ਦਾ ਨਾ ਪਿਲਾਉਣਾ, ਜਾਓ ਤੁਹਾਨੂੰ ਠਾਕੁਰ ਦਰਸ਼ਨ ਨਹੀਂ ਦੇਣਗੇ। ਸਾਧ ਸੰਗਤ ਬੋਲੋ ਸ੍ਰੀ। ਜਾਓ ਤੁਹਾਨੂੰ ਠਾਕੁਰ ਦਰਸ਼ਨ ਨਹੀਂ ਦੇਣਗੇ। ਵਾਪਸ ਆਏ, ਠਾਕੁਰ ਨੂੰ ਇਸ਼ਨਾਨ ਕਰਾਇਆ, ਪੂਜਾ ਵਿੱਚ ਜੁੜੇ, ਵੀਣਾ ਚੁੱਕ ਕੇ ਕੀਰਤਨ ਆਰੰਭ ਕਰਨ ਲੱਗੇ। ਲੇਕਿਨ ਅੱਜ ਪੂਜਾ ਵਿੱਚ ਮਨ ਨਹੀਂ ਲੱਗਦਾ, ਬਾਰ ਬਾਰ ਆਵਾਜ਼ ਆਉਂਦੀ ਹੈ, ਜਾਓ ਤੁਹਾਨੂੰ ਠਾਕੁਰ ਦਰਸ਼ਨ ਨਹੀਂ ਦੇਣਗੇ। ਉਹ ਸਿੱਖ ਯਾਦ ਆਇਆ, ਪਾਣੀ ਲੈ ਕੇ ਜਦੋਂ ਉਸ ਥਾਂ ਤੇ ਪਹੁੰਚੇ, ਭੀੜ ਲੱਗੀ ਹੋਈ, ਉਹ ਜਿਹੜਾ ਸਿੱਖ ਸੀ ਤਦ ਤੱਕ ਉਹ ਪ੍ਰਾਣ ਤਿਆਗ ਚੁੱਕਾ ਸੀ। ਸਾਧ ਸੰਗਤ ਬੋਲੋ ਸ੍ਰੀ। ਪ੍ਰਾਣ ਛੱਡ ਗਿਆ, ਸਾਰੇ ਖੜੋਤੇ ਇਹੀ ਕਹਿ ਰਹੇ ਸਨ, ਇਹ ਧੰਨ ਗੁਰੂ ਗੋਬਿੰਦ ਸਿੰਘ ਦਾ ਸਿੱਖ ਸੀ, ਜਿਸ ਨੇ ਡੋਲਾ ਲੁੱਟਣ ਤੋਂ ਬਚਾਇਆ ਤੇ ਦੂਜਿਆਂ ਦੀ ਖਾਤਰ ਆਪਣੀ ਜਾਨ ਦੇ ਦਿੱਤੀ, ਤੇ ਆ ਵਿਚਾਰਾ ਘੁੱਟ ਪਾਣੀ ਦਾ ਮੰਗਦਾ ਚਲਾ ਗਿਆ, ਕਿਸੇ ਨੇ ਪਾਣੀ ਮੂੰਹ ਵਿੱਚ ਨਾ ਪਾਇਆ। ਤਾਂ ਇਹਨਾਂ ਦੋਨੋਂ ਦੇ ਕੰਨਾਂ ਵਿੱਚ ਆਵਾਜ਼ ਪਈ, ਜਾਓ ਤੁਹਾਨੂੰ ਠਾਕੁਰ ਦਰਸ਼ਨ ਨਹੀਂ ਦੇਣਗੇ।
फिर इन्हां ने अरदास कीती कि हुण असीं की करिए, साडे कोल धन है, इहदे नाम दियां बावलियां ला देने हां, खूह बना देंदे हां। खूह लाए, बावलियां पुटाइयां, लेकिन अजे भी यही आवाज कन्नां विच गूंजदी है सिख दी कि जाओ तुहानू ठाकुर दर्शन नहीं देणगे। सात सगत बोलो श्री ता किसे ने आके स्रोत पाई सोइना मोइना नू के धन गुरु गोबिंद सिंह सच्चे पातशाह इस पिंड विच आ रहे हैं ते तुसी उना दे चरना ते टह के अपनियां पुलां बख्शा लो। आ गए पिंड दे दरवाजे बुए ते खड़ो गए आके राह ते उपर सोइना ते मोइना जिथो धन गुरु गोबिंद सिंह पातशाह ने लंघना है। सवेरे ही आके खड़ो गए, नाले खड़ोते हैं, नाले ए तुकां पढ़ते।

ਕਿਸੇ ਨੇ ਆ ਕੇ ਆਖਿਆ, ਸੋਇਨਾ ਮੋਇਨਾ ਤੁਸੀਂ ਇੱਥੇ ਕਿਉਂ ਖੜੋਤੇ ਹੋ? ਆਖਿਆ, ਇੱਥੋਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਲੰਘਣਾ, ਸਵੇਰੇ ਦੀ ਸ਼ਾਮ ਹੋ ਗਈ, ਅਸੀਂ ਖੜੋਤੇ ਹਾਂ। ਤਾਂ ਗੁਰੂ ਕੇ ਸਿੱਖ ਨੇ ਆਖਿਆ, ਆ ਕੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੂਸਰੇ ਰਸਤੇ ਤੋਂ ਆ ਕੇ ਨਗਰ ਵਿੱਚੋਂ ਤਾਂ ਹੋ ਕੇ ਵੀ ਚਲੇ ਗਏ। ਤਾਂ ਹੀ ਕੰਨਾਂ ਵਿੱਚ ਫਿਰ ਆਵਾਜ਼ ਗੂੰਜੀ, ਜਾਓ ਤੁਹਾਨੂੰ ਠਾਕੁਰ ਦਰਸ਼ਨ ਨਹੀਂ ਦੇਣਗੇ। ਸਾਧ ਸੰਗਤ ਬੋਲੋ ਸ੍ਰੀ ਘਰ ਆਏ ਨਾ ਨੀਂਦ ਪੈਂਦੀ ਹੈ ਨਾ ਚੈਨ ਆਉਂਦਾ, ਕੀ ਕਰੀਏ? ਕਿਸੇ ਗੁਰੂ ਕੇ ਸਿੱਖ ਨੇ ਸਰੋਤ ਪਾਈ, ਜੇ ਆਪਣੇ ਗੁਨਾਹ ਬਖਸ਼ਾਉਣੇ ਨੇ ਨਾ ਤਾਂ ਅਨੰਦਪੁਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜਾ। ਦੋਣੋ ਤੁਰ ਪਏ ਅਨੰਦਪੁਰ ਸਾਹਿਬ ਵੱਲ ਬੇਨਤੀ ਕਰਦੇ ਹੋਏ ਇਹ

मैं भोगी त्याय त्याये भक्त है सुख पाया नानक तिस पुरख का किने।

ਯੋਗ ਸਾਧਨਾ ਇਹਨਾਂ ਦੇ ਬਲ ਨਾਲ ਰੱਬ ਨੂੰ ਪਾਉਣਾ, ਇੱਕ ਇਹਨਾਂ ਤੋਂ ਉੱਤੇ ਚੌਥੀ ਕਲਾਸ ਦੇ ਜੀਵ ਨੇ ਜਿਹੜੇ ਪ੍ਰੇਮ ਚ ਆ ਜਾਂਦੇ ਨੇ, ਆਖੋ ਸਤਨਾਮ, ਉੱਤਮ ਕਲਾਸ। ਹੁਣ ਇਸ਼ਾਰਾ ਲੈਣਾ ਜਰਾ, ਭਗਤੀ ਯੋਗ ਸਾਧਨਾ ਨੇਮ ਇਹਦੇ ਬਲ ਨਾਲ ਰੱਬ ਨੂੰ ਪਾਉਣਾ, ਇਹ ਵੀ ਮੱਧਮ ਕਲਾਸ ਹੈ ਤੀਜੇ ਨੰਬਰ ਦੇ। ਚੌਥੇ ਨੰਬਰ ਦੇ ਪ੍ਰੇਮ ਆ ਗਿਆ, ਇਹਦਾ ਨਿਤਾਰਾ ਮੈਂ ਕਿਵੇਂ ਕਰਾਂ? ਜਿਵੇਂ ਤੁਹਾਡੇ ਚੋਂ ਕੋਈ ਸਰੀਰ ਹੋਵੇ ਤੇ ਉਹਨੂੰ ਸਵਾ ਸੱਤ ਸੱਤ, ਵੀਹ ਤੇ ਪੱਚੀ ਤੇ ਸਾਢੇ ਸੱਤ ਦੇ ਕਰੀਬ ਫਿਕਰ ਲੱਗ ਜੇ ਵੀ ਰਹਿਰਾਜ ਸਾਹਿਬ ਦਾ ਸਮਾਂ ਹੋ ਗਿਆ, ਰਹਿਰਾਜ ਸਾਹਿਬ ਕਰੇ, ਉਸ ਤੋਂ ਬਾਅਦ ਦਿਮਾਗ ਚ ਖਾਨਾ ਹੋਵੇ ਕਰ ਲਈ ਬਸ। ਹੁਣ ਟੀਵੀ ਲਾਵੇ, ਕੋਈ ਹੋਰ ਚੀਜ਼ ਦੀ ਖੇਡ ਚ ਬਹਿ ਜਾਵੇ, ਗੁਟਕਾ ਰੱਖਤਾ, ਕੰਮ ਮੁੱਕ ਗਿਆ। ਇਹ ਤੀਜੀ ਤਰ੍ਹਾਂ ਦੇ ਜੀਵ, ਮੱਧਮ ਕਲਾਸ, ਪ੍ਰੇਮ ਚ ਨਹੀਂ। ਪ੍ਰੇਮ ਕੀ ਹੈ? ਉਹਨੂੰ ਵੀ ਫਿਕਰ ਹੈ ਰਹਿਰਾਜ ਸਾਹਿਬ ਦਾ ਸਮਾਂ ਹੋ ਗਿਆ ਕਰਾਂ, ਪਰ ਕਰਨ ਤੋਂ ਬਾਅਦ ਉਹ ਇਹ ਨਹੀਂ ਸਮਝਦਾ ਕੰਮ ਮੁੱਕ ਗਿਆ ਹੈ। ਆਖੋ ਸਤਨਾਮ, ਤਾਂ ਵੀ ਉਹਦਾ ਸਿਮਰਨ ਚੱਲ ਰਿਹਾ, ਪ੍ਰੇਮ ਚ ਆ ਗਿਆ। ਉੱਤਮ ਕਲਾਸ, ਤੁਹਾਡੇ ਚੋਂ ਕੋਈ ਸਵੇਰੇ ਜਾਂਦੇ ਸ਼ਹੀਦਾਂ ਦਰਬਾਰ ਸਾਹਿਬ, ਕਈ ਸ਼ਾਮ ਨੂੰ ਜਾਂਦੇ, ਕਈ ਰਾਤ ਨੂੰ ਜਾਂਦੇ, ਘਰੋਂ ਨਿਕਲੇ ਸ਼ਹੀਦਾਂ ਜਾ ਰਹੇ, ਕਾਰ ਚ ਬੈਠੇ, ਸਕੂਟਰ ਤੇ ਬੈਠੇ, ਦੋਵੇਂ ਜੀ ਗੱਲਬਾਤ ਦੁਨਿਆਵੀ ਦੁੱਖ ਸੁੱਖ ਫਰੋਲਿਆ ਜਾ ਰਿਹਾ, ਸ਼ਹੀਦਾਂ ਪਹੁੰਚੇ, ਨਮਸਕਾਰ ਕੀਤੀ, ਬੈਠੇ ਪੰਜ ਦਸ ਮਿੰਟ, ਬਾਹਰ ਆਏ, ਹੋਰ ਕੁਝ ਸੱਜਣ ਰਿਸ਼ਤੇਦਾਰ ਮਿਲ ਕੇ ਗੱਲਾਂ ਬਾਤਾਂ ਮਾਰੀਆਂ, ਫਿਰ ਬੈਠੇ ਆਪਣੀ ਕਨਵੈਂਸ ਤੇ, ਘਰ ਆ ਗਏ। ਇਹ ਮੱਧਮ ਕਲਾਸ। ਉਹ ਤੁਹਾਡੇ ਜੋ ਜੀਵ ਸ਼ਾਮ ਨੂੰ ਜਾਂ ਸਵੇਰੇ ਸਕੂਟਰ ਤੇ ਜਾਂ ਕਾਰ ਤੇ ਸ਼ਹੀਦਾਂ ਜਾਣਾ ਹੈ, ਦਰਬਾਰ ਸਾਹਿਬ ਜਾਣਾ ਹੈ, ਤੇ ਘਰੋਂ ਨਿਕਲਦੇ ਹੀ ਲਾਲਚ ਹੈ ਕਿ ਅੱਠ ਕਪਾਟ ਚ ਪਈ ਸਾਹਿਬ ਹੋ ਜਾਣਗੇ। ਆਖੋ ਸਤਨਾਮ, ਹੁਣੀ ਇੱਥੋਂ ਵਾਪਸੀ ਤੁਸੀਂ ਕਰਨੀ ਹੈ ਤੇ ਵੇਖ ਲੈਣਾ ਤੁਸੀਂ ਮੱਧਮ ਚੋ ਕਿ ਉੱਤਮ ਚੋ। ਕਿਸੇ ਦਾ ਰਾਹ 10 ਮਿੰਟ ਦਾ ਘਰ ਦਾ, ਕਿਸੇ ਦਾ 20 ਮਿੰਟ ਦਾ, ਕਿਸੇ ਦਾ 15 ਮਿੰਟ ਦਾ, ਕਿਸੇ ਦਾ 25 ਮਿੰਟ ਦਾ, ਤੇ ਇੱਕ ਲਾਲਚ ਹੋਵੇ ਕਿ 9 ਕਪਾਠ ਚ ਪਈ ਸਾਹਿਬ, 10 ਕਪਾਠ ਚ ਪਈ ਸਾਹਿਬ, 5 ਕਪਾਠ ਚ ਪਈ ਸਾਹਿਬ ਹੋ ਜਾਣੇ ਨੇ। ਇੱਕ ਇੱਕ ਪੈਰ ਦੇ ਸਮੇਂ ਨੂੰ ਸੰਭਾਲਣਾ। ਬੜੇ ਭਗਤ ਜਨ ਵੀ ਇਹਦਾ ਨਿਰਣਾ ਨਹੀਂ ਕਰ ਸਕੇ, ਪ੍ਰੇਮ ਦੀ ਪੜ੍ਹਾਈ ਦਾ ਕੇਵਲ ਸਾਈਡ ਤੋਂ ਇਸ਼ਾਰੇ ਹੀ ਦਿੱਤੇ ਜਾ ਸਕਦੇ। ਸ਼ਹੀਦਾਂ ਜਾਣਾ, ਕਿਰਿਆ ਪੂਰੀ ਕਰਨੀ ਹੈ, ਮੱਧਮ ਕਲਾਸ। ਸ਼ਹੀਦਾਂ ਜਾਣਾ, ਰਾਹ ਵੀ ਖਾਲੀ ਨਾ ਰਵੇ, ਸਫਲਾ ਹੋ ਜੇ, ਉੱਤਮ ਕਲਾਸ। ਆਖੋ ਸਤਨਾਮ। ਵੀਰਵਾਰ ਅੱਜ ਤਾਂ ਪ੍ਰੇਮੀ ਸਨ ਤੇ ਉਹਨਾਂ ਦੇ ਘਰ ਗੁਰੂ ਸਾਹਿਬ ਦਾ ਪ੍ਰਕਾਸ਼ ਸੀ। ਮੈਂ ਉਹਨਾਂ ਨੂੰ ਪੁੱਛ ਲਿਆ, ਮੈਂ ਕਿਹਾ ਕਿੰਨੇ ਵਜੇ ਪ੍ਰਕਾਸ਼ ਕਰਦੇ? ਕਹਿੰਦੇ ਮੈਨੂੰ ਤੇ ਪਤਾ ਹੀ ਨਹੀਂ, ਵੱਡਾ ਭਰਾ ਕਰਦਾ, ਪਤਾ ਨਹੀਂ ਸੱਤ ਕਰਦਾ ਕਿ ਸਾਡੇ ਛੇ ਕਰਦਾ। ਆਖੋ ਸਤਨਾਮ। ਮੈਂ ਕਿਹਾ ਤੁਹਾਡੇ ਘਰ ਨੇ ਗੁਰੂ ਸਾਹਿਬ? ਕਹਿੰਦਾ ਹਾਂ। ਮੈਂ ਕਿਹਾ ਤੈਨੂੰ ਪਤਾ ਹੀ ਨਹੀਂ ਕਿੰਨੇ ਵਜੇ ਪ੍ਰਕਾਸ਼ ਹੁੰਦਾ? ਨੋਟ ਕਰਿਓ, ਗੁਰੂ ਸਾਹਿਬ ਹੈਗੇ ਘਰ, ਪਰ ਇਹ ਵੀ ਨਹੀਂ ਪਤਾ ਵੀ ਪ੍ਰਕਾਸ਼ ਕਿੰਨੇ ਵਜੇ ਭਰਾ ਕਰਦਾ, ਸਾਤੇ ਛੇ ਸੱਤ ਵਜੇ। ਕੀ ਕਹੋਗੇ, ਗੁਰੂ ਸਾਹਿਬ ਦਾ ਕਮਰਾ ਹੁੰਦਿਆਂ ਵੀ ਉੱਤਮ ਕਲਾਸ ਨਹੀਂ ਮਿਲੀ? ਆਖੋ ਸਤਨਾਮ। ਮੱਧਮ ਚ, ਮੱਧਮ ਚ। ਈਸਟ ਮੋਹਨ ਨਗਰ ਕਿਸੇ ਘਰ ਗਏ ਤੇ 17 ਕਮਰੇ ਸੀ ਉਹਨਾਂ ਦੇ, 250 ਗਜ ਵਿੱਚ ਕੋਠੀ, 300 ਗਜ। ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਗੁਰੂ ਸਾਹਿਬ ਦਾ ਵੀ ਕਮਰਾ? ਮਾਣ ਨਾਲ ਕਹਿੰਦੇ ਹਾਂ ਜੀ, ਸਾਡੇ ਘਰ ਗੁਰੂ ਸਾਹਿਬ ਦਾ ਵੀ ਕਮਰਾ, ਕਿੱਥੇ ਪ੍ਰਕਾਸ਼? ਚੌਥੀ ਮੰਜ਼ਿਲ ਤੇ। ਤੁਹਾਡੇ ਚੌਥੀ ਮੰਜ਼ਿਲ ਤੇ ਕੋਈ ਕਮਰਾ ਹੋਵੇ ਵਿੱਚ ਏਸੀ ਵਗੈਰਾ ਨਾ ਲੱਗਾ ਹੋਵੇ ਤੇ ਗਰਮੀਆਂ ਦੇ 6 ਮਹੀਨੇ ਉੱਤੇ 5 ਮਿੰਟ ਵੀ ਖਲੋਣਾ ਔਖਾ ਹੁੰਦਾ, ਉੱਥੇ ਨਰਾਦਰੀ ਹੋ ਰਹੀ ਹੈ ਕਿ ਆਦਰ ਹੋ ਰਿਹਾ?
ਇਹ ਬਾਬੇ ਨੰਦ ਸਿੰਘ ਜੀ ਤੋਂ ਕੁਰਬਾਨ ਜਾਈਏ ਜਿਨ੍ਹਾਂ ਨੇ ਆ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਕਰਨ ਦੀ ਜਗਤ ਨੂੰ ਜਾਚ ਸਿਖਾਈ ਤੇ ਆਪਣੇ ਆਪ ਨੂੰ ਜਣਾਇਆ ਨਹੀਂ ਕਹਿੰਦੇ ਮੈਂ ਇਹ ਸਿੱਖਿਆ ਗੁਰੂ ਰਾਮਦਾਸ ਦੇ ਦਰ ਤੋਂ ਤੇ ਹਜ਼ੂਰ ਸਾਹਿਬ ਤੋਂ ਲਈ ਹੈ ਆਖੋ ਸਤਨਾਮ ਜੀ ਕਿੱਥੇ ਪ੍ਰਕਾਸ਼ ਕਹਿੰਦੇ ਚੌਥੀ ਮੰਜ਼ਿਲ ਤੇ ਇਸ਼ਟ ਮੋਹਨ ਮਾਤਾ ਸੀ 60-70 ਸਾਲ ਦੀ ਪੁੱਛਿਆ ਮਾਤਾ ਜੀ ਤੁਸੀਂ ਪ੍ਰਕਾਸ਼ ਕਰਦੇ ਹੋ ਰੋਜ਼ ਸੁਖਾਸਨ ਨਹੀਂ ਕਾਕਾ ਮੇਰੇ ਤੇ ਗੋਡਿਆਂ ਚ ਦਰਦ ਮੈਂ ਕਿੱਥੇ ਉੱਤੇ ਜਾ ਸਕਦੀ ਹਾਂ ਤੁਹਾਡੀਆਂ ਨੂੰਹਾਂ ਕਰਦੀਆਂ ਨਹੀਂ ਕਾਕਾ ਉਹ ਬੱਚਿਆਂ ਨਾਲ ਉਹਨਾਂ ਕੋਲ ਕਿੱਥੇ ਸਮਾਂ ਵੀ ਤੁਹਾਡੇ ਪੁੱਤਰ ਕਰਦੇ ਪ੍ਰਕਾਸ਼ ਥਕੇ ਟੁੱਟੇ ਆਉਂਦੇ ਕਹਿੰਦੀ ਕਰਿਆਣੇ ਦਾ ਕੰਮ ਹੈ ਥਕੇ ਟੁੱਟੇ ਹੁੰਦੇ ਸਾਰੀ ਦਿਹਾੜੀ ਵਾਕੇ ਹੁੰਦੀ ਥਕਾਵਟ ਦਾਸ ਨੇ ਖੁਦ 11-12 ਸਾਲ ਮਨਿਆਰੀ ਦਾ ਕੰਮ ਕੀਤਾ ਤੇ ਉਸ ਵੇਲੇ ਆ ਕੁੜਤਾ ਪਜਾਮਾ ਵੀ ਨਹੀਂ ਪਾਇਆ ਜਾਂਦਾ ਸੀ ਕਸ਼ਹਿਰੇ ਬਨੈਣ ਚ ਹੋਈ ਦਾ ਸੀ ਮਿਹਨਤ ਬਹੁਤ ਮੈਂ ਕਿਹਾ ਵਾਕੇ ਥਕੇ ਟੁੱਟੇ ਤੇ ਹੁੰਦੇ ਕਹਿਣ ਲੱਗੀ ਥਕੇ ਟੁੱਟੇ ਆਉਂਦੇ ਨੇ 9 ਵਜੇ ਘਰ ਸਵੇਰੇ ਮਸਾਂ 7-8 ਵਜੇ ਖੁੱਲਦੇ 9 ਵਜੇ ਫਿਰ ਦੁਕਾਨਾਂ ਤੇ ਜਾਣਾ ਹੁੰਦਾ ਉਹਨਾਂ ਕੋਲ ਕਿੱਥੇ ਸਮਾਂ ਮਾਤਾ ਜੀ ਤੁਹਾਡੇ ਗੋਡੇ ਦਰਦ ਹੁੰਦੇ ਨੇ ਨੂੰਹਾਂ ਬੱਚਿਆਂ ਨਾਲ ਵਿਹਲ ਨਹੀਂ ਪੁੱਤਰ ਕਾਰੋਬਾਰ ਤੋਂ ਥਕੇ ਆਉਂਦੇ ਤੇ ਬੱਚੇ ਤੇ ਅਜੇ ਕਰ ਨਹੀਂ ਸਕਦੇ ਫਿਰ ਪ੍ਰਕਾਸ਼ ਕੌਣ ਕਰਦਾ ਸੁਖਾਸਨ ਕੌਣ ਕਹਿੰਦੇ ਅਸੀਂ ਪਾਠੀ ਸਿੰਘ ਰੱਖੇ ਨੇ ਉਹ ਕਰ ਜਾਂਦੇ ਆ ਪ੍ਰਕਾਸ਼ ਵੀ ਸੁਖਾਸਨ ਵੀ ਅਸੀਂ ਸਾਰਾ ਪਰਿਵਾਰ ਸੰਗਰਾਂਦ ਵਾਲੇ ਦਿਨ ਉੱਪਰ ਮੱਥਾ ਟੇਕ ਆਉਂਦੇ ਹਾਂ ਹੁਣ ਕੀ ਕਹੋਗੇ ਕਿ ਘਰ ਗੁਰੂ ਸਾਹਿਬ ਰੱਖੇ ਪਰ ਹੈਗਾ ਪ੍ਰੇਮ ਇਹਨੂੰ ਮੱਧਮ ਚ ਲੈ ਆਓ ਭਾਵੇਂ ਥਰਡ ਚ ਲੈ ਆਓ ਪ੍ਰੇਮ ਨਹੀਂ ਜੇ ਕਿਤੇ ਬਾਬੇ ਆਨੰਦ ਸਿੰਘ ਵਰਗੇ ਮਹਾਂਪੁਰਸ਼ ਜਿਨ੍ਹਾਂ ਨੇ ਕੀਤਾ ਹੀ ਜ਼ਿੰਦਗੀ ਚ ਪ੍ਰੇਮ ਤੇ ਬਾਬਾ ਜੀ ਪ੍ਰਕਾਸ਼ ਕਰਨ ਦੀ ਵੀ ਮਰਿਆਦਾ ਦੱਸਦੇ ਸੀ ਬਾਬਾ ਜੀ ਵਚਨ ਕਰਦੇ ਸੀ ਭਾਈ ਜਿਨ੍ਹੇ ਪ੍ਰਕਾਸ਼ ਕਰਨਾ ਇਸ਼ਨਾਨ ਕਰਕੇ ਸੁੱਚੇ ਕੱਪੜੇ ਪਾ ਕੇ ਤੇ ਕਹਿੰਦੇ ਸੀ ਵੀ ਗੁਰੂ ਸਾਹਿਬ ਦਾ ਜਿਹੜਾ ਕਮਰੇ ਦਾ ਬੂਹ ਹੈ ਨਾ ਉਹਦੇ ਬਾਹਰ ਸਤਨਾਮ ਸ੍ਰੀ ਵਾਹਿਗੁਰੂ ਦਾ ਵਾਜਾ ਦੇ ਕੇ ਗੁਰੂ ਸਾਹਿਬ ਅੰਦਰ ਹਾਜ਼ਰ ਨਾਜ਼ਰ ਨੇ ਅਫਸਰ ਦੇ ਕਮਰੇ ਚ ਵੀ ਜਾਣਾ ਹੋਵੇ ਇਹ ਨਹੀਂ ਕਹਿੰਦੇ ਸਤਨਾਮ ਵਾਹਿਗੁਰੂ ਦਾ ਵਾਜਾ ਦੇ ਕੇ ਅਦਬ ਨਾਲ ਵੀ ਹੁਣ ਜਿਵੇਂ ਮੈਂ ਗੁਰੂ ਨਾਨਕ ਦੇ ਕਮਰੇ ਚ ਆ ਗਿਆ ਅਦਬ ਨਾਲ ਬਾਬਾ ਜੀ ਇੱਥੋਂ ਤੱਕ ਦੱਸਦੇ ਸੀ ਸਤਨਾਮ ਵਾਹਿਗੁਰੂ ਦਾ ਵਾਜਾ ਦੇ ਕੇ ਜਦੋਂ ਕਮਰੇ ਚ ਆ ਗਏ ਨਮਸਕਾਰ ਕਰਕੇ ਖਲੋ ਕੇ ਸੁਣਿਓ ਜਰਾ ਪ੍ਰਕਾਸ਼ ਕਰਨ ਦੀ ਮਰਿਆਦਾ ਬਾਬਾ ਜੀ ਕਹਿੰਦੇ ਸੀ ਇੰਜ ਕਹਿਣਾ ਇਹਨੂੰ ਅਰਦਾਸ ਕਹਿ ਲਓ ਪਰ ਅਰਦਾਸ ਤੇ ਆ ਜਾਏਗੀ ਨਾ ਦੂਜੀ ਕਿਉਂਕਿ ਅੰਦਰੋਂ ਬੇਨਤੀ ਰੂਪੀ ਲਫਜ਼ ਨਿਕਲਣ ਖਲੋ ਕੇ ਨਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਗੁਰੂ ਗ੍ਰੰਥ ਸਾਹਿਬ ਜੀ ਵੱਲ ਸੱਚੇ ਪਾਤਸ਼ਾਹ ਜੀ ਵੱਲ ਤੱਕ ਕੇ ਪਿਆਰ ਦੇ ਨਾਲ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਫਿਰ ਕਹਿਣਾ ਬਾਬਾ ਜੀ ਕਹਿੰਦੇ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਬੜੇ ਪਿਆਰ ਚ ਧੰਨ ਧੰਨ ਕਹਿਣਾ ਬੜਾ ਕੁਝ ਮਿਲੇਗਾ ਉਹ ਦਿਨ ਉਹਦੇ ਹਵਾਲੇ ਹੋ ਜਾਏਗਾ ਜੇ ਜੁਗਤੀ ਆ ਜਾਏ ਉਸ ਦਿਨ ਦਾ ਦੁੱਖ ਸੁੱਖ ਉਹਦੇ ਹਵਾਲੇ ਹੋ ਜਾਏਗਾ ਆਓ ਸਾਰੇ ਗਾ ਕੇ ਪੜ ਲਈਏ ਧੰਨ

ਆਈ ਖਾਲਸਾ ਮੇਰੋ ਮਿੱਤਰ ਸਿਖਾਈ ਖਾਲਸਾ ਮਾਤ ਪਿਤਾ ਸੁਖਦਾਈ ਇਨਹੀਂ ਕੀ ਕਿਰਪਾ ਕੇ ਸਜੇ ਗਮ ਹੈ ਖਾਲਸਾ ਮੇਰੋ ਮਿੱਤਰ ਸਿਖਾਈ ਖਾਲਸਾ ਮਾਤ ਪਿਤਾ ਸੁਖਦਾਈ ਖਾਲਸਾ ਮੇਰੀ ਸੋਭਾ ਸ਼ੀਲਾ ਖਾਲਸਾ ਬੰਦ ਸਖਾ ਸਦ ਡੀਲਾ ਖਾਲਸਾ ਮੇਰੀ ਜਾਤ ਅਰ ਪਤ ਖਾਲਸਾ ਮੇਰੀ ਜਾਤ ਅਰ ਪਤ ਖਾਲਸਾ ਸੋ ਮਾਂ ਕੋ ਉਤਪਤ

ਪਰਿਵਾਰ ਆ, ਬਹੁਤ ਚੰਗਾ ਪਰਿਵਾਰ, ਸੱਜਣ ਪਰਿਵਾਰ। ਖਾਲਸਾ ਮੇਰੋ ਕਰਤ ਉਦਾਰ, ਖਾਲਸਾ ਮੇਰੀ ਪਿੰਡ ਪਰਾਨ, ਖਾਲਸਾ ਮੇਰੀ ਜੀ ਜਾਨ ਕੀ ਜਾਨ।

ਸਾਰੇ ਸਰੀਰ ਦੇ ਵਾਲ ਜੀਭਾ ਬਣ ਜਾਣ। ਰੋਮ ਰੋਮ ਜੇ ਰਸ ਨਾ ਪਾਉ ਤਦ ਪੁਖਾਲਸਾ ਜਸ ਤੈ ਗਾਉ, ਤਦ ਪੁਖਾਲਸਾ ਜਸ ਤੈ ਗਾਉ, ਹੋ ਖਾਲਸੇ ਕਾ ਖਾਲਸਾ ਮੇਰੋ, ਓਤ ਪੋਤ ਸਾਗਰ ਬੰਦੇਰੋ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੋਜ,

ਸੰਸਾਰ ਹੈ, ਇਹਦੇ ਵਿੱਚ ਜੀਵ ਫਸਿਆ ਹੋਇਆ ਹੈ, ਇਹ ਕਿੱਦਾਂ ਮਗਰੋਂ ਲੱਥੇ, ਕਿੱਦਾਂ ਨਿਵਰਤ ਹੋਵੇ? ਮਹਾਰਾਜ ਕਹਿੰਦੇ ਹੁਕਮ ਲਜਾਣੀ ਚੱਲਣਾ ਨਾਨਕ ਲਿਖੇ ਨਾਲ, ਪਰਮੇਸ਼ਰ ਦਾ ਹੁਕਮ ਮੰਨਣਾ। ਪਰਮੇਸ਼ਰ ਦਾ ਹੁਕਮ ਕੀ ਹੈ? ਹਰਖ ਸ਼ੋਗ ਦੁੱਖ ਸੁਖ ਉਸ ਦਾ ਨਿੰਦਿਆ ਮਾਨ ਅਪਮਾਨ ਚ ਇਕੋ ਜਿਹਾ ਰਹਿਣਾ। ਹੰਗਤਾ ਮਮਤਾ ਰਾਗ ਦਵੇਸ਼ ਜਨਮ ਮਰਨ ਤੇ ਰਹਿਤ ਹੋਣਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਰਹਿਤ ਹੋਣਾ। ਹੁਕਮ ਲਜਾਣੀ ਚੱਲਣਾ ਨਾਨਕ ਲਿਖਿਆ ਨਾਲ, ਫੇਰ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਮੈਂ ਤੁਸੀਂ ਸੱਚੇ ਹੋਵੋਗੇ ਜੇ ਪਰਮੇਸ਼ਰ ਦਾ ਹੁਕਮ ਮੰਨੋਗੇ। ਪ੍ਰਭ ਕੀ ਆਗਿਆ ਆਤਮਾ ਤਾਵੇ, ਜੀਵਨ ਮੁਕਤ ਸਹੁ ਕਹਾਵੇ, ਤੈਸਾ ਹਰਖ ਤੈਸਾ ਉਹ ਸੋ, ਸਦਾ ਨੰਦ ਤਾਂ ਨਹੀਂ ਵੀ ਹੋ, ਤੈਸਾ ਸੁਵਰਨ ਤੈਸੀ ਸਮਾਟੀ, ਤੈਸਾ ਅੰਬਰ ਤੈਸੀ ਵਿਖਾਟੀ, ਤੈਸਾ ਮਾਨ ਤੈਸਾ ਮਾਨ, ਤੈਸਾ ਰੰਗ ਤੈਸਾ ਰਜਾਨ, ਜੋ ਬਤਾਏ ਸਾਈ ਯੁਗ ਨਾਨਕ ਉਪਰ ਕਹੀਏ ਜੀਵਨ ਮੁਕਤ। ਜਿਹਨੂੰ ਪਾਣਾ ਕਹਿੰਦੇ ਪਾਣਾ ਮੰਨਣਾ, ਜੋ ਕੁਛ ਕਰਨਾ ਸੋ ਕਰ ਰਿਹਾ, ਚਿੱਤ ਸ਼ਾਂਤ ਰੱਖਣਾ, ਪਰਮਾਤਮਾ ਦਾ ਹੁਕਮ ਮੰਨਣਾ, ਤੇ ਕੰਮ ਕਰੋ ਲੋ ਮੰਕਾਰ ਤੇ ਰਹਿ ਤੁਹਾਨੂੰ, ਰਜੋ ਸਤੋ ਤਮੋ ਤਿੰਨਾਂ ਗੁਣਾਂ ਤੇ ਰਹਿ ਤੁਹਾਨੂੰ, ਮਨ ਨੂੰ ਮਾਰਨਾ। ਸੰਸਾਰ ਦਾ ਅਧਿਆਸ ਛੱਡਣਾ ਹੈਗਾ, ਹੁਣ ਮੈਂ ਦੁਨੀਆਂ ਦੀ ਛੱਡਣੀ, ਪਰਮੇਸ਼ਰ ਚ ਪਾਉਣੀ ਹੈਗੀ ਹੈ, ਫਿਰ ਤੁਸੀਂ ਪਰਮਾਤਮਾ ਦੀ ਦਰਗਾਹ ਜਾ ਕੇ ਸੱਚੇ ਹੋਵੋਗੇ। ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗਮਾਨ, ਪੰਚ ਨੂੰ ਸੰਤਾਂ ਮਹਾਤਮਾ ਦਾ, ਜਿਨ੍ਹਾਂ ਨੇ ਮਨ ਨੂੰ ਜਿੱਤ ਲਿਆ, ਜਿਨ੍ਹਾਂ ਨੇ ਸੰਸਾਰ ਚ ਅੰਤਾ ਮਮਤਾ ਨਹੀਂ ਛੱਡ ਦਿੱਤੀ, ਪਰਮਾਤਮਾ ਹੀ ਆਪਣਾ ਮੰਨਦੇ ਹੈ, ਜਿਹੜੇ ਨਿਰਲੇਪ ਰਹਿੰਦੇ ਆ, ਸੰਗ ਰਹਿੰਦੇ ਆ, ਉਹ ਪਰਮਾਤਮਾ ਦੀ ਦਰਗਾਹ ਵਿਚ ਸੱਚੇ ਹੁੰਦੇ ਆ, ਪ੍ਰਧਾਨ ਹੁੰਦੇ ਆ। ਪੰਚ ਪ੍ਰਧਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗਾਹ ਮਾਨ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਆ, ਜੇ ਤੁਸੀਂ ਪਰਮਾਤਮਾ ਦੀ ਦਰਗਾਹ ਵਿਚ ਸੱਚੇ ਹੋਣਾ ਚਾਹੁੰਦੇ ਹੋ, ਤਾਂ ਪਰਮਾਤਮਾ ਦਾ ਹੁਕਮ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਮਹਾਰਾਜ ਲਿਖਿਆ, ਉਹ ਤੁਸੀਂ ਮੰਨੋ। ਗਮੀ ਵਿਚ ਵੀ ਖੁਸ਼ੀ ਮਨਾਓ। ਜਿੱਦਾਂ ਇੱਕ ਕੋਈ ਨਗਰ ਹੈ, ਉਸ ਨਗਰ ਦੇ ਵਿਚ ਮੈਂ ਕੋਈ ਭਗਤ ਹੈ, ਪਰਮੇਸ਼ਰ ਦਾ ਪਿਆਰਾ ਹੈ, ਤੇ ਭਗਤ ਦਾ ਸਭ ਤੋਂ ਜ਼ਿਆਦਾ ਪਰਮੇਸ਼ਰ ਨੂੰ ਪ੍ਰੇਮ ਹੁੰਦਾ, ਗਿਆਨਵਾਨ ਦਾ ਸਭ ਤੋਂ ਜ਼ਿਆਦਾ ਪਰਮੇਸ਼ਰ ਨੂੰ ਪ੍ਰੇਮ ਹੁੰਦਾ, ਉਹਦਾ ਪਰਮੇਸ਼ਰ ਨਾਲ ਪ੍ਰੇਮ ਹੈ, ਜਿੱਦਾਂ ਕਿਸੇ ਨੂੰ ਉਮਰ ਲੱਗ ਜਾਂਦਾ ਹੈਗਾ। ਤੇ ਕੋਈ ਸੰਤ ਮਹਾਤਮਾ ਮਿਲੇ, ਉਹ ਭਗਤ ਹਰ ਵੇਲੇ ਪਰਮੇਸ਼ਰ ਦੇ ਬਚਨ ਕਰਦਾ, ਪਰਮਾਤਮਾ ਦੇ ਬਚਨ ਕਰਦਾ, ਜਿਹੜੇ ਦਰਬਾਰ ਸਾਹਿਬ ਲਿਖੇ ਆ ਗਿਆ। ਤੇ ਪਰਮੇਸ਼ਰ ਬਿਨਾਂ ਰਹਿ ਨਹੀਂ ਸਕਦਾ, ਮੱਛੀ ਜਲ ਮੰਗਣ ਤੇ ਉਹਦਾ ਪ੍ਰੇਮ ਬਹੁਤ ਜ਼ਿਆਦਾ ਹੈ। ਜੋ ਮੀਨਾ ਬਿਨ ਪਾਣੀ ਉੱਥੇ ਸਾਖਤ ਮਰੇ ਪਿਆਸ ਤੇ ਹਲਕਨ ਮਰੀਏ ਰੇਮਨ ਅਜਿਵਰਤਾ ਜਾਵੇ ਸਾਸ, ਉਹਨਾਂ ਦੇ ਨਗਰ ਕੇ ਵਿੱਚ ਮੈਂ ਕੋਈ ਸੰਤਾਂ ਮਹਾਤਮਾ ਦੀ ਮੰਡਲੀ ਆ ਗਈ, ਪੂਰਨ ਸੰਤ ਮਹਾਤਮਾ ਬੀਜ ਦਾ ਅਵਧੂਤ ਹੈ, ਉੱਥੇ ਚੱਲੇ ਗਏ ਦਰਸ਼ਨ ਕਰਨ ਵਾਸਤੇ, ਕੀਰਤਨ ਹੋਵੇ, ਕਥਾ ਹੋਵੇ, ਮਹਾਰਾਜ ਦੀਆਂ ਗੱਲਾਂ ਨੂੰ ਕੌਣ ਘਰ ਆਇਆ ਹੀ ਨਾ, ਉੱਥੇ ਕਥਾ ਕੀਰਤਨ ਸੁਣਦਾ ਰਿਹਾ, ਸੰਤਾਂ ਮਹਾਤਮਾ ਦੀ ਸੰਗਤ ਕਰਦਾ ਰਿਹਾ, ਪਰ ਸਾਧਨ ਬੀਤ ਗਿਆ, ਘਰ ਨਹੀਂ ਆਇਆ। ਪਤਾ ਨਹੀਂ ਉਹਦੇ ਘਰ ਨੂੰ ਕਿੱਦਾਂ ਅੱਗ ਲੱਗ ਗਈ, ਕਿਸੇ ਨੇ ਲਾਤੀ ਜਾਂ ਕਬੀਰ ਸਾਹਿਬ ਦੇ ਘਰ ਨੂੰ ਅੱਗ ਲਾਤੀ, ਆਪੇ ਪਾਓ ਆਪੇ ਪਵਨਾ, ਜਾਦੇ ਕਸਮ ਤਰਾ ਕੇ ਕਵਨਾ, ਉਹ ਕਹਿੰਦਾ ਨਾਮ ਜਾਂ ਪੱਤਾ ਜਦ ਕਿਵੇਂ ਜਾਏ, ਰਾਮ ਨਾਮ ਚਿੱਤ ਰਿਹਾ ਸੁਣਾਏ, ਕਾਂਕੋ ਜਦੇ ਕਾਂ ਹੋਇਆ ਨੱਟ ਵਟ ਖੇਲੇ ਸਾਧ ਭਾਂ ਕੋ ਕਬੀਰ ਅੱਖਰ ਤੋਂ ਪਾਕ ਹੋਏਗਾ ਕਸਮ ਤਾਂ ਲਏਗਾ ਰਾਤ। ਪਤਾ ਨਹੀਂ ਕਿਤੇ ਘਰ ਵਿੱਚੋਂ ਕਿਸੇ ਤੇ ਲੱਗ ਕੇ ਆਏ, ਕਿਸੇ ਨੇ ਆ ਕੇ ਦੱਸਿਆ ਉਸ ਭਗਤ ਨੂੰ, ਤੂੰ ਇੱਥੇ ਸੰਤਾਂ ਮਹਾਤਮਾ ਦੀ ਕਥਾ ਵਾਰਤਾ ਸੁਣਦਾ ਹੈਗਾ, ਅੰਤਰ ਪਰਮਾਤਮਾ ਦਾ ਭਜਨ ਕਰਦਾ, ਘਰ ਤੇਰੇ ਅੱਖ ਲੱਗੀ, ਉਹ ਸਾਰਾ ਤੇਰਾ ਘਰ ਜਲ ਗਿਆ, ਇੱਕ ਤੇਰਾ ਲੜਕਾ ਸਹੁ ਵੀ ਜਲ ਗਿਆ, ਲੜਕੀ ਜਲ ਗਈ, ਬਾਕੀ ਇੱਕ ਲੜਕਾ ਲੜਕੀ ਹਸਪਤਾਲ ਵਿੱਚ ਹੈਗੇ, ਤੇਰੀ ਇਸਤਰੀ ਦੀ ਲੱਤ ਜਲ ਗਈ ਹੋਈ ਹਸਪਤਾਲ ਆਏ, ਘਰ ਸਾਰਾ ਸਵਾਹ ਹੋ ਗਿਆ, ਜਾ ਕੇ ਤਾਂ ਦੇ। ਉਹ ਆਪਣੇ ਘਰ ਨੂੰ ਆਉਂਦਾ ਹੈ, ਦੇਖਦਾ ਤਾਂ ਇਹ ਗੱਲ ਸੱਚੀ ਹੈਗੀ ਹੈ, ਸਭ ਕੁਛ ਸਵਾਹ ਹੋ ਪਿਆ, ਲੜਕਾ ਤਾਂ ਲੜਕੀ ਜਲ ਗਿਆ ਵਿੱਚ, ਦੋ ਹਸਪਤਾਲ ਪਏ, ਇਸਤਰੀ ਵੀ ਪਈ ਹੈ, ਸਾਰੀਆਂ ਚੀਜ਼ਾਂ ਜਲ ਗਈਆਂ, ਬਿਸਤਰੇ ਵੀ, ਮੰਜੇ ਵੀ, ਮਕਾਨ ਵੀ। ਉਹ ਜਗ੍ਹਾ ਤੋਂ ਚੁੱਪ ਹੋ ਗਿਆ, ਚੁੱਪ ਹੋ ਕੇ ਕਹਿਣ ਲੱਗਾ ਖੁਸ਼ੀਆਂ ਮਨਾਓ, ਨੱਚਣ ਲੱਗ ਗਿਆ। ਐਸਾ ਸਮਾਂ ਸੀ ਮੈਨੂੰ ਨਿਤਨ ਨਹੀਂ ਸੀ ਆਵੇ, ਜਿਹੜਾ ਕੋਈ ਪਾ ਜਾਵੇ ਕਹਿ ਨੱਚੋ ਟੱਪੋ, ਮਠਿਆਈਆਂ ਪਕਾਓ, ਲੱਡੂ ਪਕਾਓ, ਤੇ
खुश होवो, प्रसन्न होवो, नचो टपो, ऐसे बात क्या है, तेरा इना नुकसान हो फिर दसूंगा। पहले तुम खुशी मनाओ, आप भी नचे टपे, ऐसा समझ ही सामने नित नित आवे, सारी खुशियां मनाओ। ते उसने भी बड़ी खुशी मनाई। फिर कुछ समय मगरों ओरी स्त्री राजी होके आ गए, बाल भी राजी, कन्या भी राजी होके आ गए, दो तो पहले मर गए, जल गए से, मकान भी जल गया। कुछ समय मगरों उन्होंने हजारों गुना चीजा मिल गई, अगे नालों ज्यादा चिवार पै गए, गोरी से लग गए, नौको लग गए, तो बल्कि कैंबर कैंबर हो गए। एक दिन पता नहीं उसके मन के बीच में क्या, फिर सोच पिया, फिर हो लग गया, पिटन लग गया, लोगो मेरा कुछ नहीं रहा, तुसी भी रोवो, जरा आवे तुसी भी रोवो, कंधा च सिर मारे, मेरा कख नहीं रहा, मेरा तो कुछ भी नहीं रहा, सब कुछ गया, आलोक भी लोक भी गया, तुसी भी रोवो। वो कहते बात क्या है, अगे तेरा सब कुछ जल गया सा, तो तू गमी च खुशी मना रहा सा, हूं तेन सब कुछ मिल गया, तू गमी मना कहना, रोवो रोवो, मेरा सब कुछ लुटिया गया, लोगों में मारिया गया, बात क्या है। कहना बाद संत महात्मा आ गए, उन्होंने जाके पूछो ब्रह्म ज्ञानी की गति, ब्रह्म ज्ञानी जाने उठे जाके उन्हें संता पाए, महाराज दसो की सबब है। वो कहते जरा भगत है, ज्ञानवान है, हूं तो परमेश्वर दुनिया च चाहिए, बाकी कोई चीज नहीं चाहती है, एक परमात्मा चाहिए रहेगा, जिस नाम के दसो ही बट राजा। कह तो कबीर सुनो तो लो ये राम नाम बन मुक्त न हो, कौन नानक तत्व विचारा बिना भजन नहीं छुटकारा। जेरा संसार तो पार होना चाहता, जन्म मरण कटना चाहता, चुरासे चो निकलना चाहता, हूं तो परमात्मा चाहिए, बाकी कोई चीज नहीं चाहिए। बेबी नानकी कहते मैंने कोई चीज नहीं चाहिए, न बिसरो बलको दी जो वेहो भैन पकी जो कृपा की जो। पहला वो घर में अग लग गई, पता नहीं कितना लग गया, जल गया, ਉਹਦਾ ਅੱਧਾ ਪਰਿਵਾਰ ਹਸਪਤਾਲ ਵਿੱਚ ਗਿਆ, ਅੱਧਾ ਮਰ ਗਿਆ। ਉਹਨੂੰ ਕਿਵੇਂ ਜਾ ਕੇ ਦੱਸਿਆ, ਸੰਤਾਂ ਮਹਾਤਮਾ ਦੇ ਪਾਸ ਉਹ ਆਇਆ, ਉਹ ਸੋਚੀ ਪੈ ਗਿਆ, ਕਹਿੰਦਾ ਮੇਰੀ ਬਿਰਤੀ ਵਿੱਚ ਇੰਨੀ ਫਰਕ ਤਾਂ ਨਹੀਂ ਪਿਆ ਹੈਗਾ, ਕਿਉਂ ਦੁਨੀਆਂ ਦੇ ਫਿਰਕੇ ਚਿੰਤਾ ਚ ਬਿਰਤੀ ਵਿੱਚ ਤਾਂ ਫਰਕ ਪੈਣਾ ਹੋਇਆ, ਸਰੀਰ ਨੂੰ ਕੋਈ ਰੋਗ ਹੋ ਜਾਵੇ ਬਿਰਤੀ ਵਿੱਚ ਤਾਂ ਫਰਕ ਪੈਣਾ ਹੋਇਆ, ਕੋਈ ਨੁਕਸਾਨ ਹੋ ਜਾਵੇ ਪਰਮੇਸ਼ੁਰ ਭੁੱਲ ਜਾਂਦਾ ਹੈਗਾ, ਕਰੋ ਲੋਕ ਜੀ ਪਰਮਾਤਮਾ ਭੁੱਲ ਜਾਂਦਾ, ਉਹ ਸੋਚਦਾ ਮੇਰੀ ਬਿਰਤੀ ਵਿੱਚ ਫਰਕ ਤਾਂ ਨਹੀਂ ਪਿਆ ਹੈਗਾ, ਘਰ ਨੂੰ ਅੱਗ ਲੱਗਣੀ ਕਰਕੇ, ਪਰਿਵਾਰ ਮਰਨੀ ਕਰਕੇ ਬਿਰਤੀ ਚ ਫਰਕ ਨਹੀਂ ਪਿਆ ਹੈ। ਕਹਿੰਦਾ ਖੁਸ਼ੀ ਮਨਾਓ, ਦੁਨੀਆਂ ਦਾ ਚੀਜ਼ਾਂ ਕੀ ਹੈ, ਲੱਕਾਂ ਹੀ ਆਈਆਂ, ਲੱਕਾਂ ਹੀ ਚਾਹੀਏ ਚਲੇ ਗਈਆਂ ਹੈਗੀਆਂ, ਇਹ ਤਾਂ ਛਲ ਰੂਪ ਹੈ, ਧੋਖਾ ਫਰੇਬ, ਕਦੇ ਹੈਗੀਆਂ ਕਦੇ ਹੈ ਨਹੀਂ, ਸੁਪਨੇ ਮੰਗੋ ਝੂਠੀਆਂ ਹੈਗੀਆਂ, ਸੁਪਨੇ ਸਹਿਤੀ ਚੇਤ ਮੂਰਖ ਲਾ, ਮੇਰੀ ਬਿਰਤੀ ਪੂਰੀ ਪਰਮਾਤਮਾ ਨੇ ਖੁਸ਼ੀ ਮਨਾਏ, ਇਹਨੂੰ ਵੱਡੀ ਖੁਸ਼ੀ ਮਨਾਈ। ਤੁਹਾਨੂੰ ਕਹਿੰਦਾ ਨੱਚੋ, ਖੁਸ਼ੀ ਹੋਵੋ, ਮੇਰੀ ਪਰਮਾਤਮਾ ਦੇ ਪਾਸ ਦੀ ਬਿਰਤੀ ਕਾਇਮ ਹੈ, ਬਾਕੀ ਚੀਜ਼ਾਂ ਨੂੰ ਮੈਨੇ ਕੀ ਕਰਨਾ, ਅਜੇ ਮਰਗਤ ਸਾਰੀਆਂ ਛੱਡਣ, ਨਾ ਕੋਈ ਨਾਲ ਆਉਂਦੀ ਨਾ ਕੋਈ ਜਾਂਦੀ ਹੈ, ਬਿਰਕੀ ਛਾਇਆ ਸੇ ਤੋਂ ਮਿਲਾਵੇ, ਉਹ ਬਿਨ ਸੇ ਮਨ ਪਿਸਟ ਆਵੇ, ਜੋ ਦੀ ਸੇ ਸੋ ਚੱਲਣ ਹਾਰ ਲਾਪਟੀ ਹੋ ਤਿਆਂ ਨੇ ਨਾ ਬਿਠਾਓ ਸੋ ਜੋ ਲਾਵੇ ਨੇ, ਤਾਂ ਕਿ ਹੱਥ ਨਾ ਵੀ ਨਾ ਮੋਹ ਤਾਂ ਨਰਕਾਂ ਚ ਲੈ ਜਾਂਦਾ, ਪਰਮੇਸ਼ੁਰ ਦਾ ਮੈਂ ਮੁਕਤੀ ਕਰਦਾ। ਖੁਸ਼ ਹੋਇਆ, ਪ੍ਰਸੰਨ ਹੋਇਆ, ਤੁਹਾਨੂੰ ਵੀ ਕਹਿੰਦਾ ਨੱਚੋ ਟੱਪੋ, ਆਪ ਵੀ ਨੱਚਦਾ ਟੱਪਦਾ, ਬਿਰਤੀ ਮੇਰੀ ਕਾਇਮ ਹੈ, ਫਰਕ ਨਹੀਂ ਪਿਆ। ਫਿਰ ਇਸਤਰੀ ਵੀ ਆ ਗਈ, ਬਾਲ ਵੀ ਆ ਗਿਆ, ਰਾਜੀ ਹੋ ਗਿਆ, ਹੋਰ ਪੁੱਤਰ ਵੀ ਹੋ ਗਿਆ, ਘਰ ਵੀ ਹੋ ਗਿਆ, ਹਜ਼ਾਰਾਂ ਗੁਣਾਂ ਧਨ ਵੀ ਮਿਲ ਗਿਆ, ਪੱਕੇ ਵੀ ਮਿਲ ਗਏ, ਸਭ ਕੁਝ ਮਿਲ ਗਿਆ, ਬਾਗ ਦੇ ਵਿੱਚ ਹੋ ਗਏ। ਫਿਰ ਪਤਾ ਨਹੀਂ ਕੋਈ ਪਿਛਲਾ ਪਾਪ ਆ ਗਿਆ, ਪਤਾ ਨਹੀਂ ਅੰਨ ਮਹਿਲਾ ਖਾ ਲਿਆ, ਮਹਾਰਾਜ ਵਿੱਚ ਨਹੀਂ ਲੱਗਦਾ, ਕਹਿੰਦਾ ਲੁੱਟਿਆ ਗਿਆ, ਮਾਰਿਆ ਗਿਆ, ਮੇਰਾ ਕੁਝ ਵੀ ਨਹੀਂ ਰਿਹਾ, ਲੋਕ ਲੋਕ ਖਤਮ ਹੋ ਗਿਆ, ਕਿਉਂ ਨਾਮ ਤੇ ਬਿਨਾਂ ਸਾਰੇ ਕੰਮ ਕੰਮੇ ਆ, ਵਰਕਾਰ ਤੇ ਕਿਤੇ ਨਾ ਕੰਮ ਮੇਰੇ ਸਾਧ ਸੰਗਤ ਭਜਕੇ ਹੋਣਾ। ਸਕਲ ਪਰਮ ਡਾਲ ਦੇ ਗੋਬਿੰਦ ਕੋ ਨਾਮ ਲਏ, ਅੰਤ ਵਾਰ ਸੰਗਤ ਰਹੇ, ਇਹੀ ਇੱਕ ਜਾਗਰ। ਇਹ ਸੰਸਾਰ ਕੇ ਵਿੱਚ ਨੂੰ ਜਗਤ ਵਿੱਚ ਦੁਨੀਆਂ ਚ ਮਨੁੱਖਾਂ ਦੇ ਵਿੱਚ ਫਾਇਦਾ ਦੇਣ ਵਾਲੀ ਚੀਜ਼ ਬਿਨਾਂ ਨਾਮ ਤੇ ਕੋਈ ਹੈ ਹੀ ਕੋਈ ਨਹੀਂ ਹੈਗੀ। ਪਰਮੇਸ਼ੁਰ ਪਾਇਆ, ਸਭ ਕੁਝ ਪਾਇਆ, ਪਰਮੇਸ਼ੁਰ ਨੇ ਪਾਇਆ, ਕੁਝ ਨਹੀਂ ਪਾਇਆ, ਬਾਕੀ ਕੀ ਚੱਲ ਕੀਮਤ ਸਿਫਤ ਹੈ, ਸਿਫਤ ਹੈ, ਪਰਮੇਸ਼ੁਰ ਤੇ ਭੁੱਲਿਆ ਵਿਆਪਨ ਸਭ ਰੋਗ ਵਿਸ਼ੇਸ਼ ਸਦਾ ਕੁਆਰੀ, ਮਾਰਿਆ ਗਿਆ ਲੋਕੋਂ, ਲੁੱਟਿਆ ਗਿਆ, ਮੇਰਾ ਕੁਝ ਨਹੀਂ ਰਿਹਾ, ਬਿਰਤੀ ਪਰਮਾਤਮਾ ਦੇ ਪਾਸੇ ਨਹੀਂ ਲੱਗਦੀ, ਕੋਈ ਪਹਿਲੇ ਪਾਪ ਆ ਗਏ ਜਾਂ ਕੋਈ ਧਨ ਮਹਿਲਾ ਖਾ ਲਿਆ, ਕਬੀਰ ਸਾਹਿਬ ਮੰਗਣ ਤੇ ਇਹਦਾ ਚੇਤਨ ਨਹੀਂ ਲੱਗਦਾ। ਭਗਤਾਂ ਨੂੰ ਤਾਂ ਪਰਮੇਸ਼ੁਰ ਚਾਹੀਦਾ, ਭਗਤਾਂ ਨੂੰ ਤਾਂ ਪਰਮਾਤਮਾ ਚਾਹੀਦਾ, ਹੁਣ ਤਲੋ ਮੱਛੀ ਲੱਗੇ ਉਹ ਮੱਛੀ ਜਲ ਮੰਗਲ ਗਊ ਬੱਚੇ ਮੰਗਲ, ਜਿੰਨਾ ਚਿਰ ਚੇਤਨ ਨਾ ਲੱਗੇ ਰੋਂਦੇ ਪਿੱਟਦੇ ਰਹਿਣਾ, ਮਿੰਨਤਾਂ ਕਰਦੇ ਰਹਿਣਾ ਹੈਗਾ, ਕਿਉਂ ਜੀ ਜੇ ਗੜੁੰਕਾ ਪਾਈ ਦੋ ਕੋਟ ਤੇਵਦ ਖਾਈ, ਪੰਜ ਪਚੀਸ ਮੋਹ ਮਦਮਸ ਆਟੀ ਪਰਮਾ ਨੂੰ ਆਇਆ,
जन गरीब को जोर न पहुंचे कहां करो रगराया, काम कुवारी दुख सुख दरवानी, पाप फोन दरवाजा, क्रोध प्रधान महाबट दुंदर, मनवासी राजा, स्वाद सुना टोप ममता को, कुबुद कुमार चिढ़ाई तृष्णा तीर है कटी एवं गढ़ लिया जाए। महाराज कोई सब कहते मेरा मन परमेश्वर के पास नहीं लगता, मन जिते अड़ जाता है, मुंडा रोटी नहीं खाता, जंगल में जाकर बेनतियां करता है, मैं घर नहीं जाना, खाना पीना कुछ नहीं आएगा। यही तो वस्तु संसार के बीच में पाने वाली है। अंतर्यामी परमात्मा ने दया आई, महाराज ने कहा कबीर तेन दसा तेरा चित कि परमेश्वर के पास लगेगा, प्रेम पलीता सुरतो आए, गोला ध्यान चलाया, ब्रह्म वगन सहजे पर जाले एका चोट समझाया, ससन तो खुला लड़ने लगा तोरे दो दरवाजा, साध संगत गुरु की कृपा ते पकड़ो गाट को राजा, भागवत सागर सिमन की कटी काल पर पासी दास कबीर छड़ी रूप राजो को युक्ति डाल देते। इस तरह वो भी भगत ने भी युक्ति डाल देते, मन परमात्मा के पास लड़ने में जुगते गए, महाराज जपे जाओ जपे जाओ जपे जाओ जपे जाओ हटो ही ना, महाराज का पाठ सुने जाओ सुने जाओ सुने जाओ हटो ही ना, कीर्तन सुने जाओ सुने जाओ कदे ना कदे मन लग जासे, केसो केसो कूकिए ना सोइए असार रात उसके कूते कूने सुन सुने पुकार। सो श्री गुरु नानक देव महाराज गोरख के सिद्धा ने सही किया कि सचारा हो असी महाराज की दरगाह कि सच्चे हो, महाराज कहते कूरों टूटे पर झूठा संसार में उदम लाओ, क्यों कूरों टूटे पर झूठा संसार में उदम कि लथे हुक्म जाए चलना नानक टली थे ना उस भगत मांगो, उस भगत मांगो उन्होंने तो केवल परमात्मा चाहिए, केवल संसार चो निकलना चाहिए, केवल मुक्ति चाहिए, बाकी दुनिया की कोई चीज नहीं चाहिए। कबीर साहब कहता परमेश्वर तेरे दरबार च लखा ही ब्रह्मा लखा ही विष्णु लखा ही शिव जी पता नहीं किन्ने है, जो जाचो तो केवल ना मैं को अपना नाम दे, कहो नानके तत् विचारा बिना भजन नहीं छुटकारा। जे तुसी उस भगत मंगल गमी विच ही खुशी मनाओगे, श्री गुरु नानक देव कहते तुसी महाराज की दरगाह सचारा हो जाओगे, ये संसार मगरों लै जाऊंगा तुसी मुक्त हो जाओगे। एक सेख है हर वेले संता महात्मा की संगत करता हट्टी करता है, पर संता महात्मा की संगत करता कदे पाठ करता कदे सुखमणि साहब कदे जवजी साहब कदे रहरास कदे गुरु संत महात्मा आते तो उन्होंने परमेश्वर दल करता है, उसका भी मन इदा दे है, हर शोक जानके नहीं पैरे में समान, कौ नानक सुन रहे उन्हें मुख्यताएं त्यान, पैकाओं को देत न पैमान त्यान, कौ नानक सुन रहे मन ज्ञानीताएं बखान। गुरा मन भी इदा दा है, एक बार वो सेठ हो लखा ही करोड़ों रुपये का मालिक है, संता महात्मा ने वचन करता परमेश्वर के पास दे महाराज के पास के वचन करता है, तो वो बोली आई कह लगी सेठ जी जिहदा 9 लाख हार तुसीं अपनी इस्तरी वास्ते बनाया सानू चोरी हो गया। अच्छा सोची पै गया, अच्छा कल्याण हो गए दासी जा, फिर संता महात्मा ने वचन ला पिया कर फिक्रो नहीं बना, फिर संता महात्मा ने वचन परमेश्वर के पास करता रहा, तो कई चिर हो गया तो फिर गोली आई सेठ 9 लाख हार मिल गया, फिर जरा सोची पै गया, फिर कहते अच्छा दासी जा कल्याण, फिर संता महात्मा ने वचन कर लिया, संत मां कहने बात क्या है, गोली ने आके थानू आख्या सी ते 9 लाख हार गुम हो गया, तुसी कोई हद कचौ नहीं किया, गए भी नहीं सानू छड़ के परमात्मा दी गल्लां कर दे रहे हैं, जरा कचुप कीते हैं। फिर हूं गोली ने आके आख्या सेठ साहब 9 लाख हार मिल गया तो जरा चुप हो, फिर लापा गल्लां कर, तुसी शादी कमी ते फिक्र क्यों नहीं किया है, सम क्यों रहे, महाराज जी कहने हुक्म जाए चलना ना निकल गया ना, महाराज की दरगाह भी सच्चे ताही होवांगे, असी परमेश्वर की दरगाह भी ताही सच्चे होवांगे, इस संसार मगरों ताही लथे असी जीव ते ब्रह्म ताही बनांगे, अगे ब्रह्म ते जीव बनो जे महाराज का हुक्म नहीं, हर शोक दुख सुख उस निंदा मान उपमान के बीच में एक हो जाए रहिए, हंगता ममता राग द्वेष ते रहत हो जाइए, ब्रह्म ज्ञानी सदन ले जैसे जल में कमल ले, ब्रह्म ज्ञानी सदन रुख जैसे सूर सर को सो, 10वें महाराज उच दे पीर बने हुए कुदरती केशव दास पंटो जी का आनंदपुर साहब का सब कुदरती कित अपना कथा वार्ता करता करता आ गया, महाराज के दर्शन करके महाराज ने पछाण लिया ये तो वही आनंदपुर वाले गुरु है, ये हालत कैसे साहबजादे किते पंजे प्यारे किते माता किते पिता किते,
ਅਨੰਤ ਪ੍ਰਸਾਦ ਦੀ ਸਮੱਗਰੀ ਕਿੱਥੇ, ਨੀਲਾ ਕਿੱਥੇ, ਪ੍ਰਸਾਦੀ ਹਾਥੀ ਕਿੱਥੇ, ਰੋਣ ਲੱਗ ਗਿਆ ਦਿਸ਼ਾ ਵੇਖੇ ਬੇਸ ਕੈਸਾ ਬਣਾ ਹੈ। ਮਹਾਰਾਜ ਨੇ ਕਿਹਾ ਪੰਡਿਤ ਜੀ ਇੱਥੇ ਲਕੀਰਾਂ ਕੱਢੋ ਧਰਤੀ ਤੇ। ਹੁਣ ਲਕੀਰਾਂ ਕੱਢੀਆਂ ਮਟੇਰੇ ਕਹਿਤੀ, ਤੈਨੂੰ ਲਕੀਰਾਂ ਕੱਢਣ ਦੀ ਕੋਈ ਖੁਸ਼ੀ ਹੋਈ ਹੈ ਕਿ ਨਹੀਂ? ਮਟੇਰੇ ਕਿਉਂ ਵੀ ਨਹੀਂ, ਇੱਦਾਂ ਹੀ ਸਾਨੂੰ ਸੰਸਾਰ ਹੈ, ਇੱਦਾਂ ਹੀ ਸਾਨੂੰ ਸੰਸਾਰ ਹੈ। ਹਰ ਸ਼ੋਕ ਜਾਣ ਕੇ ਨਹੀਂ ਬੈਰੇ ਮੇ ਸਮਾਨ, ਕੌਣ ਨਾਨਕ ਸੁਣ ਦੇ ਮਨੋਂ ਮੁਕਤਾ ਹੈ ਤੇ ਜਾਣ, ਉਸ ਤਾਂ ਨਿੰਦਰ ਨਾਇ ਜੇ ਕੰਚਨ ਲੋ ਸਮਾਨ, ਕੌਣ ਨਾਨਕ ਸੁਣ ਦੇ ਮਨੋਂ ਮੁਕਤਾ ਹੈ ਤੇ ਜਾਣ। ਕਿਸ ਜਿਆਦਾ ਹੋਈ ਹੈ ਕੂਰਨ ਟੁੱਟੇ ਪਾਲ, ਝੂਠਾ ਸੰਸਾਰ ਮਗਰੋਂ ਕਿੱਦਾਂ ਲੱਥੇ, ਕਿ ਕੂਰਨ ਟੁੱਟੇ ਪਾਲ ਕਿੱਦਾਂ ਲੱਥੇ, ਹੁਕਮ ਜਾਈ ਚੱਲਣਾ ਨਾਨਕ ਲਿਖਿਆ ਨਾਲ, ਤੇਰਾ ਕੀ ਆ ਮਿੱਠਾ ਲਾ ਕੇ ਨਾਮ ਪਦਾਰਥ ਨਾਨਕ ਮੰਗੇ, ਤੇਰਾ ਕੀ ਆ ਮਿੱਠਾ ਇੱਕੋ ਜਿਹਾ ਰਹੇ। ਮਾਸੀ ਵਾਲੇ ਦਿਸ਼ਾਵਾਂ ਵਿੱਚ ਵੀ ਸ਼ਬਦ ਪੜਦੇ ਰਹੇ, ਮਿੱਤਰ ਪਿਆਰੇ ਨੂੰ ਹਾਲ ਮਰੀਜ਼ਾਂ ਦਾ ਕਹਿਣਾ, ਤਦ ਬਿਨ ਰੋਗ ਦੇ ਜਾਣਾ ਲਿਓ ਬਿਨ ਨਾਕ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਕੰਜਤ ਪਿਆਲਾ ਪਿੰਗ ਕਸਾਈਆਂ ਦਾ ਸਹਿਰਾ ਜਾਗਦੇ ਸਾਨੂੰ ਸੱਤਰ ਚੰਗਾ ਪੜ੍ਹ। ਉਹ ਸਾਨੂੰ ਸਬਕ ਸਿਖਾਉਂਦੇ ਆ, ਇੱਦਾਂ ਦੇ ਰਹੋ ਤਾਂ ਗੁਰੂ ਨਾਨਕ ਸਾਹਿਬ ਦਾ ਬਚਨ ਮੰਨਿਆ ਹੋਊਗਾ, ਮੰਨਿਆ ਜਾਊਗਾ, ਹੁਕਮ ਜਾਏ ਚੱਲਣਾ ਨਾਨਕ ਲਿਖਿਆ ਨਾਲ, ਇੱਦਾਂ ਰਹੋ। ਨਵੇਂ ਮਹਾਰਾਜ ਪਿੰਜਰਿਆਂ ਚ ਹੈਗੇ ਆ, ਬਹਿ ਨਹੀਂ ਸਕਦੇ, ਸੌ ਨਹੀਂ ਸਕਦੇ, ਸਾਹ ਲੈਂਦੇ ਤੇ ਕੀਲੇ ਆ, ਅਨਪਾਣੀ ਨੇ, ਉਹ ਸ਼ਬਦ ਪੜ੍ਹਦੇ ਆ, ਜੋ ਉਹਨਾਂ ਦੇ ਦੁੱਖ ਮੈਂ ਦੁੱਖ ਨੂੰ ਮਾਨੇ ਸੁੱਖ ਸੁਨੇਹ ਪਹਿਲਾਂ ਜਾ ਕੇ ਕੈਂਚਨ ਮਾਟੀ ਮਾਨੇ ਨਹਿ ਦਿੰਦੇ ਨੇ, ਉਸਦਾ ਜਾ ਕੇ ਲੋਭ ਮੋਹ ਮਾਨਾ ਹਰ ਇੱਕ ਸਰੋਵ ਤੇ ਰਹੇ ਨੇ ਅਗਲੋਂ ਨਾ ਹੈ ਮਾਨ। ਤਾਂ ਹੀ ਮਾਤਾ ਮਹਾਰਾਜ ਦੀ ਦਰਗਾਹ ਕੇ ਵਿੱਚ ਮੈਂ ਸੱਚੇ ਹੋਵਾਂਗੇ, ਜੇ ਇਸ ਮੈਂ ਹੁਕਮ ਮੰਨਾਂਗੇ, ਤਾਂ ਹੀ ਇਹ ਸੰਸਾਰ ਮਗਨ ਲੱਥੇਗਾ। ਜੇ ਕਾਮ ਕਰੋ ਲੋਭ ਮੋਹ ਕਾਲ ਜਿਸ ਕਾਲ ਕੇ ਜੀ ਤੇ ਅਸੀਂ ਰਹਿਤ ਹੋਵਾਂਗੇ, ਮਨ ਨੂੰ ਜਿੱਤਾਂਗੇ, ਮਨ ਮਰ ਜਾਏ ਤਾਂ ਫਿਰ ਅਸੀਂ

ਪਰਮਾਤਮਾ ਦੇ ਦਰਸ਼ਨ ਕਰਾਂਗੇ ਤੇ ਹੁਕਮ ਜਾਏ ਚੱਲਣਾ। ਨਾਨਕ ਲਿਖੇ ਨਾਲ ਅਸੀਂ ਮਹਾਰਾਜ ਦੀ ਦਰਗਾਹ ਵਿੱਚ ਸੱਚੇ ਹੋਵਾਂਗੇ, ਹੁਕਮ ਮੰਨਾਂਗੇ ਮਹਾਰਾਜ ਨੂੰ ਜਿਹੜਾ ਲਿਖਿਆ ਹੈਗਾ। ਇਹ ਸੰਸਾਰ ਮਗਰੋਂ ਲੱਥ ਜਾਊਗਾ। ਇਹ ਰਾਜ ਉਸਨੇ ਕਰ ਲਿਆ ਤੋ ਕਿਆ ਹਮਨੇ ਤਾਂ ਕਰਿਆ ਤੋ ਕਿਆ ਰਾਜ ਵੀ ਕੋਈ ਸੁੱਖ ਹੈਗਾ? ਸੁੱਖ ਤਾਂ ਪਰਮੇਸ਼ਵਰ ਵਿੱਚ ਹੈ। ਪਰਮੇਸ਼ਵਰ ਤੋਂ ਬਿਨਾਂ ਕਿਸੇ ਵਸਤੂ ਕੋਈ ਵਿੱਚ ਵੀ ਸੁੱਖ ਨਹੀਂ ਹੈਗਾ। ਕੋਈ ਇਹ ਸੁੱਖ ਨਾ ਇਹ ਜੋ ਕਰੇ ਬਹੁਤ ਮੀਤ ਜੋ ਚਿੱਤ ਰੱਖੇ ਇੱਕ ਸੌ ਤੇ ਸਭ ਪਾਵੇਂਗੇ। ਸੁੱਖ ਦੁਨੀਆਂ ਚ ਸੁੱਖ ਨਹੀਂ, ਚੀਜ਼ਾਂ ਚ ਸੁੱਖ ਨਹੀਂ, ਸੁੱਖ ਪਰਮੇਸ਼ਵਰ ਵਿੱਚ ਸੁੱਖ ਹੈਗਾ। ਪਰਮੇਸ਼ਵਰ ਦੇ ਬਿਨਾਂ ਸਭ ਦੁੱਖ ਰੂਪ ਹੈ, ਸਭ ਕਲੇਸ਼ ਹੈ, ਸਭ ਮੁਸੀਬਤਾਂ, ਸਭ ਜਨਮ ਮਰਨ ਦਾ ਹੇਤੂ ਹੈ। ਪਰਮੇਸ਼ਵਰ ਤੋਂ ਭੁੱਲਿਆ ਵਿਆਪਨ ਸਭ ਰੋਗ ਹਰ ਬੇਸਰ ਸਦਾ ਖੁਆਰੀ। ਫਿਰ ਲਕਸ਼ਮਣ ਜੀ ਕੋ ਮਨਾ ਲਿਆ। ਫਿਰ ਜਾਂ ਪੰਜ ਬਾਕੀ ਕੇ ਵਿੱਚ ਮੈਂ ਚਲੇ ਗਿਆ। ਫਿਰ ਸੰਤਾਂ ਮਹਾਤਮਾ ਰਿਸ਼ੀਆਂ ਨੇ ਸਹੀ ਰਾਮ ਚੰਦਰ ਪਰ ਸ਼ੰਕਾ ਕੀਤੀ। ਮਹਾਰਾਜ ਇਹ ਸਾਰੀ ਸ਼ੰਕਾ ਹੈ, ਜਿਸ ਵੇਲੇ ਤੁਹਾਨੂੰ ਹੁਕਮ ਹੋਇਆ ਕਿ ਤੁਹਾਨੂੰ ਰਾਜ ਮਿਲ ਜਾਣਾ ਤਾਂ ਖੁਸ਼ੀਆਂ ਤੇ ਖੁਸ਼ੀਆਂ, ਵਧਾਈਆਂ ਤੇ ਵਧਾਈਆਂ, ਤੁਹਾਨੂੰ ਵੀ ਖੁਸ਼ੀ ਹੋਈ ਹੈ ਕਿ ਨਹੀਂ? ਜਿਸ ਵੇਲੇ ਬਨਵਾਸ ਹੋਇਆ ਕੋਈ ਗਮੀ ਹੋਏ ਨਹੀਂ? ਦੋਨੋਂ ਝੂਠੇ ਹੈ। ਸੱਚਾ ਤਾਂ ਇੱਕ ਪਰਮਾਤਮਾ ਹੈ, ਪਰਮਾਤਮਾ ਤੇ ਬਿਨਾਂ ਕੋਈ ਵਸਤੂ ਸੱਚੀ ਨਹੀਂ ਹੈਗੀ ਹੈ। ਪਰਮਾਤਮਾ ਬਿਨਾਂ ਸਾਰੇ ਸੰਸਾਰ ਨੂੰ ਹਿਰਦੇ ਚੋਂ ਕੱਢੂਗੇ ਤਾਂ ਹੀ ਪਰਮਾਤਮਾ ਮਿਲੇਗਾ। ਇੱਕ ਮਿਆਨ ਚ ਦੋ ਤੇ ਬਾਰਾਂ ਨਹੀਂ ਪੈ ਸਕਦੀਆਂ। ਬਾਕੀ ਸੁਖੀ ਤੇਲ ਨੂੰ ਕੋਈ ਡਬਰਮਾ ਕਰ ਬਿਰਤੀ ਹੋਵੇ, ਦੁਨੀਆਂ ਵਾਲੀ ਬਿਰਤੀ ਨਹੀਂ ਰਹਿੰਦੀ। ਦੁਨੀਆਂ ਵਾਲੀ ਬਿਰਤੀ ਹੋਵੇ ਤਾਂ ਪਰਮਾਤਮਾ ਦੇ ਪਾਸੇ ਬਿਰਤੀ ਨਹੀਂ ਰਹਿੰਦੀ ਹੈਗੀ, ਇੱਕੋ ਪਾਸਾ ਰਹਿੰਦਾ ਹੈਗਾ। ਬਾਤੀ ਸੂਕੀ ਤੇਲ ਨੂੰ ਕੁੱਟਾ ਮੰਡਲ ਨਾ ਵਜੇ ਨਟ ਪਾ ਸੁਦਾ ਬੁਝ ਗਈ ਅਗਰ ਨਾ ਨਿਕਸੋ ਧੂਆ ਰੱਬ ਰਿਹਾ ਇਹ ਕੇਵਲ ਨੇ ਦੂਆ ਟੂਟੀ ਤੰਤ ਨ ਵਜੇ ਰਵਾ ਭੂਲ ਵਗਾ ਰਹੇ ਹੋ ਆਪਣਾ ਕਾਜ ਕਥਨੀ ਬਦਨੀ ਕਹਿਣ ਕਹਾਵਨ ਸਮਝ ਪਰੀ ਤੂੰ ਦਿਸਰਵ ਗਾਵਨ ਕਹਿ ਤਕਵੀਰ ਪੰਚ ਜੋ ਚੋਰੇ। ਜੇ ਤੁਸੀਂ ਸ਼ਾਂਤ ਚਿੱਤ ਰੱਖਣਾ ਤਾਂ ਕਾਮ ਕਰੋ ਲੋ ਨੂੰ ਕਾਜ ਨੂੰ ਛੱਡ ਦਿਓ। ਹੋਰ ਦੁਨੀਆਂ ਦੀ ਸ਼ਾਂਤੀ ਨਹੀਂ, ਛੱਡਣ ਵੀ ਸ਼ਾਂਤੀ ਮਿਲੇਗੀ। ਕਾਮ ਕ੍ਰੋਧ ਹੰਕਾਰ ਲੋਭ ਅਟਮੋਹ ਮੈਂ ਮਨ ਸੋ ਜਾਓ ਤਬੀ ਆਤਮ ਤੱਤ ਕੋ ਦਰਸ ਪਰਮ ਪੁਰਖੋ ਦਸਮਾ ਰੱਖਿਆ ਹੈ। ਜੇ ਕਾਮ ਨਾ ਵਿਸਰੋ, ਕ੍ਰੋਧ ਨਾ ਵਿਸਰੋ, ਲੋਭ ਨਾ ਵਿਸਰੋ, ਪਰਮਿੰਦਾ ਮੁਕਤ ਨੇ ਛੋਟੀ ਨਿਸਪਟ ਪਈ ਸਭ ਸੇਵਾ। ਸੋ ਸ੍ਰੀ ਗੁਰੂ ਨਾਨਕ ਦੇਵ ਗੋਰਖ ਤੇ ਸਿੱਧਾਂ ਨੂੰ ਦੱਸਦੇ ਹੋ ਕਿ ਮਾਤਾ ਕਿਸ ਜਾਣਾ ਹੋਈਏ, ਅਸੀਂ ਪਰਮਾਤਮਾ ਦੀ ਦਰਗਾਹ ਵਿੱਚ ਕਿੱਦਾਂ ਸੱਚੇ ਹੋਈਏ? ਇਹ ਸੰਸਾਰ ਮਗਰੋਂ ਲੱਥੇ, ਇਹ ਜਨਤਾ ਮਮਤਾ ਛੱਡੋ, ਪਰਮਾਤਮਾ ਚ ਮੋਹ ਪਾਓ, ਇਹ ਕਿੱਦਾਂ ਮਗਰੋਂ ਲੱਥੇ? ਕਿਵੇਂ ਕੂਦਣ ਕੱਢੇ ਪਾ? ਮਾਤਾ ਕਹਿੰਦੇ ਹੁਕਮ ਜਾਏ ਚੱਲਣਾ ਨਾਨਕ ਲਿਖਿਆ ਨਾਲ, ਜੋ ਕੁਛ ਕਰਦਾ ਸਭ ਕਹਿ ਰਿਹਾ। ਪਰਮਾਤਮਾ ਦਾ ਭਾਣਾ ਮੰਨੋ, ਪਰਮਾਤਮਾ ਦਾ ਹੁਕਮ ਮੰਨੋ। ਇੱਕ ਕੋਈ ਕਲਕੱਤੇ ਦੇ ਵਿੱਚ ਮੈਂ ਦੇਵਾ ਭਗਤ ਰਹਿੰਦਾ ਹੈ, ਬੜਾ ਭਗਤ ਹੈ ਕਬੀਰ ਨਾਮ ਦੇ ਮੰਗੋ, ਪਹਿਲਾਂ ਲੋਕਾਂ ਕੋਲ ਬੜਾ ਭਗਤ ਹੈਗਾ। ਤੇ ਉਸਨੇ ਬ੍ਰਹਮਾ ਵਿੱਚ ਜਿਹੜਾ ਮਿੱਟੀ ਦਾ ਤੇਲ ਖੂਹਾਂ ਵਿੱਚੋਂ ਨਿਕਲਦਾ ਉੱਥੋਂ ਲੈ ਆਉਂਦਾ, ਵੇਚਦਾ ਪੰਜਾਹ ਪੰਜਾਹ ਹਜ਼ਾਰ ਪੀਪੇ ਲੈ ਆਉਂਦਾ, ਉੱਥੇ ਸਸਤਾ ਹੈਗਾ। ਉੱਥੇ ਕਲਕੱਤੇ ਦੇ ਵਿੱਚ ਮੈਂ ਆਪਣੀ ਪਾਜੇ ਤੇ ਨਾਲੇ ਰੂਹੀ ਦਾ ਕਾਰਖਾਨਾ ਲਾਇਆ, ਵਿੱਚ ਰੂਹੀ ਕੁਪਾ ਹੁੰਦੀ, ਵਿੱਚ ਰੂਹੀ, ਵਿੱਚ ਕਤ ਹੁੰਦਾ, ਵਿੱਚ ਵਸਤਰ ਬਣਦੇ ਆ। ਉਹ ਦੇਵਾ ਹੈਗਾ, ਉਹਦੀ ਇਸਤਰੀ ਹੈਗੀ ਹੈ, ਉਹਦੇ ਦੋ ਬਾਲ ਹੈਗੇ ਆ, ਇੱਕ ਉਹਦਾ ਭਾਈ ਹੈ ਉਹਦਾ ਵੀ ਪਰਿਵਾਰ ਹੈਗਾ, ਇੱਕ ਉਹਦੀ ਭੈਣ ਉਹਦਾ ਵੀ ਪਰਿਵਾਰ ਹੈਗਾ, ਸਾਂਝਾ ਕੰਮ ਕਰਦੇ ਆ। ਉਹ ਦੇਵਾ ਤੇ ਹੋਈ ਉਪਦੇਸ਼ ਕਰਦਾ ਉਹਨਾਂ ਨੂੰ, ਹੁਕਮ ਜਾਣ ਚੱਲਣਾ ਨਾਨਕ ਲਿਖਿਆ ਨਾਲ, ਗਮੀ ਵਿੱਚ ਖੁਸ਼ੀ ਮਨਾਓ ਤੁਸੀਂ ਮੁਕਤ ਹੋ ਜਾਓਗੇ। ਆਏ ਕੋ ਹਲਕ ਨਹੀਂ, ਗਾਇਬ ਕੋ ਸ਼ੋਕ ਨਹੀਂ, ਕੈਸੇ ਨਿਰਦੁੰਦ ਪਏ ਸਮਝਣੇ ਕੀ ਬਾਤ ਹੈ। ਦੇ ਗਏ ਨੀਰੇ ਨਹੀਂ, ਲਕਸ਼ਮੀ ਕੋ ਹੇਰੇ ਨਹੀਂ, ਮਨ ਕਹੂੰ ਫਿਰ ਨਹੀਂ, ਪਾਨ ਸੰਗਾਤ ਹੈ, ਲੋਕਨ ਕੀ ਰੀਤ ਨਹੀਂ, ਕਹੂੰ ਸੋ ਪ੍ਰੀਤ ਨਹੀਂ, ਹਰ ਨਹੀਂ ਜੀਤ ਨਹੀਂ, ਜਨਮ ਨ ਜਾਤ ਹੈ। ਐਸੇ ਜਬ ਗਿਆਨ ਹੋਵੇ ਤਵੇ ਨਾਲ ਮੋਖ ਹੋਵੇ, ਬ੍ਰਹਮ ਕੇ ਸਮਾਨ ਹੋ ਬ੍ਰਹਮ ਸਮਾਤ ਹੈ। ਤੁਸੀਂ ਪਰਮੇਸ਼ਰ ਨਾਲ ਮਿਲ ਜਾਓਗੇ। 84 ਲੱਖ ਜੰਮੂ ਮਰੋ, ਜੰਮੂ ਮਰੋ, ਜਾ ਕੇ ਧਰਮਰਾਜ ਨੂੰ ਸਾਹ ਦਿਓ, 84 ਲੱਖ ਜਿੰਨਾ ਘੁੰਮੋ ਇੱਥੋਂ ਨਿਕਲ ਜਾਓਗੇ। ਕਹੋ ਨਾਨਕ ਤੱਤ ਵਿੱਚ ਆਇਆ ਬਿਨਾਂ ਭਜਨ ਨਹੀਂ ਛੁਟਕਾਰਾ। ਉਹ ਦੇਵਾ ਇਹ ਉਪਦੇਸ਼ ਕਰਦਾ ਸੀ ਸਾਰਿਆਂ ਪਰਿਵਾਰਾਂ ਨੂੰ, ਤੇ ਸੰਤਾਂ ਮਹਾਤਮਾ ਦਾ ਬੜਾ ਪ੍ਰੇਮੀ ਥਾ। ਜਿੱਥੇ ਕੋਈ ਸੰਤ ਮਹਾਤਮਾ ਆਵੇ ਮਹਾਰਾਜ ਦੇ ਪਾਸੇ ਦੇ ਸ਼ੰਕਰ ਉੱਤਰ ਕਰਨੇ, ਤੇ ਆਸਨ ਸੋਲ ਉੱਥੋਂ ਕੁਛ ਦੂਰ ਫੈਸਲੇ ਤੇ ਉੱਥੇ ਬੜੇ ਸੰਤ ਮਹਾਤਮਾ, ਜਗੰਬਰ ਸਾਹਿਬ ਤੁਸੀਂ ਕਦੇ ਦੀਪ ਮਾਲਾ ਨੂੰ ਵੇਖੀ, ਸਾਰੀ ਦੁਨੀਆਂ ਦੇ ਸੰਤ ਜਾਂਦੇ, ਇੱਥੋਂ ਵੀ ਜਾਂਦੇ ਗਏ ਅਮਰੀਕਾ, ਬੜੇ ਸੰਤ ਆਉਂਦੇ। ਗ੍ਰੰਥ ਸਮੇਲ ਹੁੰਦਾ 15 ਦਾ, ਪਰਮੇਸ਼ਰ ਦੇ ਪਰਮੇਸ਼ਰ ਜਪ ਹੁੰਦਾ ਹੈਗਾ। ਇੱਦਾਂ ਹੀ ਹਰਿਦੁਆਰ ਕੁੰਭ ਲੱਗਦਾ, ਸਾਰੀ ਦੁਨੀਆਂ ਦੇ ਸੰਤ ਆਉਂਦੇ ਆ, ਸਾਰੇ ਕਥਾ ਵਾਰਤਾ ਪਰਮੇਸ਼ਰ। ਸਾਨੂੰ ਫਾਇਦਾ ਤਾਂ ਇਸੇ ਗੱਲ ਦਾ, ਬਾਕੀ ਕਹਿਣ ਸਾਨੂੰ ਕੰਮਾਂ ਦਾ ਕੀ ਫਾਇਦਾ ਲੈ। ਜਦ ਮਹਾਰਾਜ ਕਹਿੰਦੇ ਅਵਧ ਕਾਲ ਚ ਕਿਤੇ ਨਕਾਮ, ਇੱਕ ਸੁਹਰ ਕੇ ਨਾਮ ਲੱਗੇ ਲਿਖੇ ਕੋਏ, ਸਗਲ ਪਰਮ ਡਾਲ ਦੇ ਗੋਬਿੰਦ ਕੋ ਨਾਮ ਲੈ, ਅੰਤਵਾਰ ਸੰਗ ਤੇਰੇ ਇਹੋ ਇੱਕ ਜਾਤ ਹੈ। ਜੈ ਮਾਤ ਪਿਤਾ ਸਤ ਬੀਤ ਨਾ ਭਾਈ ਮਨ ਹੁਆ ਨਾਮ, ਤੇਰੇ ਸੰਗ ਸਾਈ ਮਹਾਰਾਜ ਸਾਨੂੰ ਆਖਦੇ ਤਾਂ ਝੂਠ ਰੱਖ ਲਿਆ ਹੈ। ਆਪ ਵੀ ਮਹਾਰਾਜ ਨਾਮ ਕੁਮਾਰੀ ਨਾਮ ਕਾ ਚਲੀ ਰਹੇ ਦਾਖਾਂ ਜੀਵਾਂ ਵਿਸਰੇ ਮਿਲ ਜਾਓ, ਆਪ ਵੀ ਸਵਾਸ ਨਾਮ ਜਪਦੇ, ਆਪ ਵੀ ਸਮਾਧੀ ਨਾਲੇ ਅਗਲੇ ਨੂੰ ਵੀ ਕਹਿੰਦੇ ਸੰਸਾਰ ਚੋਂ ਨਿਕਲਣ ਦਾ ਕੋਈ ਤਰੀਕਾ ਹੀ ਨਹੀਂ ਹੈਗਾ। ਕਹੋ ਨਾਨਕੇ ਤੱਤ ਵਿਚਾਰਾ
उसका जन्म ही छुटकारा एक एक तरीका है। हृदय ज्ञान न मुक्ति जिदन हृदय निमृति का उपाय केवल लो, ये जिदन संसार अंधकार है जी भुला फिरता दुखी सुखी होंगे, ये निमृति का उपाय बिना नाम से बिना ज्ञान से और कोई नहीं आएगा। लो आसनसोल चला गया उस संत महात्मा बढ़ गया कथा वार्ता, संता महात्मा नु भगतान सबसे प्यारा परमात्मा नाम होगा, परमात्मा ने छोड़ेंगे सारे संसार को छक जाएंगे। कबीर राम न छोड़िए तन तन जाए तो जाओ, तन तन चले जावे चले जावे, राम न छोड़िए कबीर राम न छोड़िए तन तन जाए तो जाओ, चरण कमल दे दिया राम नाम समा फरीदा बालहारी तिन्न पंखियां जिन्हों जैना जंगल वास, कक्कर चुगन थल वसन रब न छोड़न पास, पला कहना पिता तेन छड दूंगा तिना लोगों का राज जरा तू मैं दिना भी नाम नु छड दे, मैं तेन दे देवगा राज भी छड़िया तेन भी छड़िया माता ने भी पाइया नु भी छड़िया सब कुछ छड़ांगा शरीर भी छड़ांगा, नहीं छोड़ूंगे बाबा राम राम। बिना परमात्मा ते हमारी कल्याण कैसे हो सकती, होर को तरीका संसार के बीच में है, लक्का युग बीत गए दुनिया जमती मरती है पर नाम बिना किसी ने मुक्ति पाई है। कहत कबीर सुनो रे लोई राम नाम बिन मुक्त न हो, कहत कबीर सुनो न तो पाई राम नाम बिन किनगत पाई। आसनसोल के बीच में संत महात्मा की मंडली आई वो देव थे, उन्होंने कथा वार्ता समझा रहा पांच साल में घर गया ही ना अपने कलकत्ते के बीच में, मगर पता नहीं की भाना बरतिया कलकत्ते के बीच में पता नहीं बिजली ना अग लग गए, कई बार चूहा बत्ती लग जाता अग लग जाती है, कई बार कोई अग बालता तां लग जाती है। तो रूई का कारखाना से कपास का वस्त्रां का मिट्टी के तेल के पीपे से रात अद्धी सी नेरी बगदी सी बरखा होंदी सी अग किदां बुझे, सवेर ते पहला पहला देवे का सारा परिवार उसके भाई का भी परिवार उसकी भैन का भी परिवार भैन भी भाई भी सारा परिवार सब कुछ सवेर ते पहला पहला सौ हो गया, सारे लोग कट्ठे होए कोई बचिया भी एक नौकर बार सुता रहा कहने मैं बाहर सुता सब नठ गया और कोई बचिया देवा है आसनसोल गया संत महात्मा की संकत वो तो सुन के खबर मर जाएगा, वो तो खबर सुनेगा तो मर जाएगा। हूं लियाओ कोई बहुत ही दुख की खबर सुने ता भी मर जाता, कोई खुशी की खबर सुने ता भी मर जाता, किसी गरीब की लकड़ी निकली एक लाख खुशी बच ही मर गया, बहुत खुशी हो भी बंदा मर जाता, गमी हो फिर भी मर जाता है। संगत ने चिट्ठी लिखी जग रचना सब झूठ है जान की ओर मीत कौ नानक थे नारे जुम्बालू की पीत, जो तन आवे सोधन जाई करना कूच रहन सन्नाई, ऐसो ये संसार पेख न रह न को पैया रे राम गयो रावण गयो जानको को प्रभाव कौन न दूसरे सपने जम मगर लेके दता बात खाना लट गया कलकत्ते के बीच कोई नहीं बचा है। वो नौकर चिट्ठी जाके किया आसनसोल के बीच तो संत महात्मा तू चले गए से वो देवा खुशी ते बैठा तो नींद आई क्यों सेवा करता रहा कथा वार्ता संबंधी हुई रात में भी ना सुता तो उदन वक्त मिल गया कुर्सी से बैठा सुता आया नौकर चला गया चिट्ठी लेके नौकर ने उन्हें जगाया चिट्ठी दी उन पढ़ ली कहना मैंने नींद आ गया तेन चिट्ठी पढ़ ली है तेन नींद आई है कहना मैं पढ़ ली है मैंने नींद आई है दस की लिखा है इना तेरा नुकसान हो गया फिर तेन नींद आ गई फिर तेन फिक्र चिंता कोई नहीं कहना मैं चिट्ठी पढ़ ली है तो न कर मैं सेवा संत महात्मा की कर मैं जे नींद आ गया सर दस चिट्ठी तो की लिखा है कहना फिर दसा तेन अस दस अखे मैं पांच चार दिन संत महात्मा की सेवा करता रहा कथा वार्ता सुनता रहा हूं संत महात्मा चले गया मैं कुरसी से बैठा हूं नींद दसा मैंने नींद आ गया नींद बच्चे मैं सुपना आ गया मैं मर गया मैनु सुरगां दा राज मिल गया तख्त मिल गया मालिक बन गया सुरगां विच देखो किन्ना सुख होया 288 जो इंद्र की उम्र होंगी ब्रह्मा विष्णु शेरपा जा सकता दिखी मैंने इतने जाते हैं मैं उसे तख्त बैठा है सुख लै रहा तो तू मैनु चिट्ठी ला के कलकत्ते की बुखारती है लिखा है कलकत्ते का सारा परिवार मर गया मकान भी नहीं रहा कोई चीज नहीं रही है हूं तू दस मैं सुरगंध बच्चे ताकत से बैठा सा इंद्र के सिंघासन से बैठा से सुरगंध के बीच मैं सुपने च उतो तू मैनु जगाड़ता आ कलकत्ते वाली चिट्ठी देती हूं मैं कलकत्ते का फिक्र करा तो मैं उस सुरगंध च मैं इंद्र का राजा बनया सब मैं फिक्र करा मैं किस चीज का फिक्र करा अगे तू ही दस वो भी सुपना वो भी
ਸਕਣਾ। ਇਹ ਬਿਰਤੀ ਹੋਊ ਤਾਂ ਪੁਰਸ਼ ਸੰਸਾਰ ਚੋਂ ਨਿਕਲ ਸਕਦਾ, ਹੋਰ ਕੋਈ ਉਪਾਅ ਨਹੀਂ ਨਿਕਲ ਲੈਂਦਾ। ਜਿੰਨਾ ਚਿਰ ਬ੍ਰਹਮਾ ਕਰ ਬਿਰਤੀ ਨਾ ਹੋਵੇ, ਆਤਮਾ ਕਰ ਬਿਰਤੀ ਨਾ ਹੋਵੇ, ਬ੍ਰਹਮ ਦੀ ਸੇ ਬ੍ਰਹਮ ਸੁਣੀਏ ਕਹਿ ਕੇ ਪਾਣੀ ਦੁਆਤਾ ਦੀ ਨਿਵਿਰਤੀ ਨਾ ਹੋਵੇ, ਜੋ ਦੁਤੀਆ ਕੋ ਮਤ ਮੈਂ ਧਾਰੇ ਪੈ ਤਾਂ ਕੋਈ ਇਹ ਵੇਦ ਪੁਕਾਰੇ ਗੇ ਤੇ ਮੋਹ ਤੇ ਲੱਗੇ ਸੋ ਪਸ਼ੂ ਦੇ ਵੇਦ ਪੰਜੋੜਾ। ਉਹ ਪਸ਼ੂ ਹੈਗਾ ਬਿਨ ਪੂਜੇ ਪਸ਼ੂ, ਜਿਹੜਾ ਪਰਮਾਤਮਾ ਨੂੰ ਨਹੀਂ ਬੁੱਝਦਾ। ਮੈਂ ਇਹਦਾ ਫਿਕਰ ਕਰਾਂ ਕਲਕੱਤੇ ਦਾ ਕਿ ਮੈਂ ਸੁਰਗਾਂ ਦੇ ਰਾਜੇ ਦਾ ਫਿਕਰ ਕਰਾਂ, ਤੁਸੀਂ ਦੱਸੋ ਜੋ ਇਕੱਠੇ ਹੋ ਗਿਆ ਕਹਿੰਦਾ ਉਹ ਵੀ ਸੁਪਨਾ ਵੀ ਸੁਪਨਾ। ਕਿਉਂ ਮਹਾਰਾਜ ਕਹਿੰਦੇ ਹੁਕਮ ਜਾਏ ਚੱਲਣ ਨਾਨਕ ਲਿਖਿਆ ਨਾਲ, ਫਿਰ ਹੀ ਅਸੀਂ ਜਨਮ ਮਰਨ ਤੇ ਰਹਿਤ ਹੋਵਾਂਗੇ, ਫਿਰ ਹੀ ਮੁਕਤ ਹੋਵਾਂਗੇ, ਫਿਰ ਹੀ ਚੁਰਾਸੀ ਚੋਂ ਨਿਕਲਾਂਗੇ। ਹੋਰ ਵੀ ਕੋਈ ਤਰੀਕਾ ਹੈਗਾ ਜਿੱਥੇ ਗਿਆਨ ਨਾਲ ਮੁਕਤੀ, ਇਸ ਗਿਆਨ ਬਿਨਾਂ ਮੁਕਤੀ ਨਹੀਂ ਮਿਲਦੀ ਹੈਗੀ। ਖੂਕਮਾ ਲਵਾਦੀ ਗੱਜ ਗਦਵਾ ਬਹੂਤਾ ਦੀ ਗਦੂਆ ਮਸਾਨ ਵਾਸ ਕਰੇ ਵੀ ਕਰਤ ਹੈ, ਗੁੱਗੂ ਮੱਟ ਵਾਸ ਵੀ ਲੱਗੇ ਜੁਲ ਤੇ ਦਸ ਮੇਰੇ ਸਦੀਵ ਮੋਹਨ ਸਾਧ ਹੀ ਮਰਤ ਹੈ, ਬਿੰਦ ਕੇ ਸਜਈਆ ਤਾਂ ਇਹ ਯਕੀ ਵਡਈਆ ਤੈ ਤੋਂ ਬੰਦਾ ਸਦੀਵ ਪਾਏ ਨਾਗਰੀ ਫੁਰਤ ਹੈ, ਅੰਗਨਾ ਦੀਨ ਕਾਮ ਕਰੋ ਗਿਆਨ ਕੇ ਵੀ ਨਸ਼ੀਨ ਕੈਸੇ ਕੁਦਰਤ ਹੈ। ਜਦ ਮਹਾਰਾਜ ਕਹਿੰਦੇ ਗਿਆਨ ਬਿਨਾਂ ਤੁਹਾਡੀ ਮੁਕਤੀ ਨਹੀਂ ਹੋਏਗੀ, ਗਿਆਨ ਕਿਹੜਾ ਬ੍ਰਹਮ ਨੂੰ ਜਾਣਨਾ, ਨੋਦਾ ਹੀ ਸਲ ਆਪਣੇ ਸਰੂਪ ਨੂੰ ਸਮਝਣਾ, ਇਹ ਘਰ ਬਾਰ ਮੇਰਾ ਹੈ, ਪੁੱਤਰ ਤੀਆ ਮੇਰੇ, ਇਹ ਸਰੀਰ ਮੇਰਾ ਹੈ, ਮੈਂ ਨਾਲ ਕੋਈ ਜਾਵੇਗਾ ਨਾਲ ਕੋਈ ਆਇਆ ਹੈਗਾ ਮੇਰਾ ਸੰਸਾਰ ਦੇ ਵਿੱਚ ਮੈਂ ਕੌਣ ਹਾਂ। ਇਹੋ ਤਾਂ ਕ੍ਰਿਸ਼ਨ ਭਗਵਾਨ ਨੇ ਅਰਜਨ ਨੂੰ ਗਿਆਨ ਕੀਤਾ, ਪਰਮੇਸ਼ਰ ਬਿਨਾਂ ਆਪਣਾ ਕੋਈ ਸੰਬੰਧ ਹੀ ਨਹੀਂ ਹੈ। ਬਾਕੀ ਤਾਂ ਸਾਰੇ ਮੋਹ ਨਰਕਾਂ ਦੇ ਵਿੱਚ ਮੈਨੂੰ ਜਾਣ ਵਾਲਾ, ਕੌਣ ਕੋ ਪੂਤ ਪਿਤਾ ਕੋ ਕੌਣ ਕੋ ਕੌਣ ਖੁਦ ਕੀ ਜੋਈ, ਇਹ ਕੁਟੰਬ ਤੂੰ ਜੇ ਦੇਖੇ ਤਾਂ ਚੜੇ ਨਹੀਂ ਤੇਰੇ ਨਾਲੇ ਸਾਹ ਤੇਰੇ ਚਿਲ ਨਹੀਂ ਤਿਸ ਨਾਲੇ ਕਿਉਂ ਚਿਤ ਲਾਈਏ। ਸੋ ਸ੍ਰੀ ਗੁਰੂ ਨਾਨਕ ਦੇਵ ਮਾਤਾ ਗੋਰਖ ਤੇ ਸਿੱਧਾਂ ਨੂੰ ਦੱਸਦੇ ਹੋ ਨੀ ਸ਼ੰਕਾ ਪੁੱਛੇ ਕਿ ਵਿਚਾਰਾਂ ਹੋਏ ਅਸੀਂ ਜੇ ਪਰਮਾਤਮਾ ਦੇ ਦੁਰਾਵੇ ਕਰਜਾ ਸੱਚੇ ਹੋਏ। ਮਾਤਾ ਕਹਿੰਦੇ ਸੰਸਾਰ ਮਗਰੋਂ ਲਾਓ ਜੀ ਕੇ ਕੂਰੋਂ ਟੁੱਟੇ ਪਾਲ ਸੰਸਾਰ ਮਗਰੋਂ ਕਿੱਦਾਂ ਲੱਥੇ, ਹੁਕਮ ਦੇ ਨਾਲ ਚੱਲਣਾ ਜਿੱਦਾਂ ਉਹ ਦੇਵੇ ਨੇ ਲਾਇਆ ਹੋਇਆ ਸੰਸਾਰ ਮਗਰੋਂ। ਹਰਖ ਸ਼ੋਕ ਜਾਣ ਕੇ ਨੇ ਬੈਰੀ ਮੀਂਹ ਸਮਾਨ, ਕੌ ਨਾਨਕ ਸੁਣ ਰਹੇ ਮਨਾ ਮੁਕਤਾ ਤੇ ਜਾਣ, ਅਰੇ ਬੁਲਬੁਲ ਤੂੰ ਇਸ ਬਾਗ ਮੈਂ ਕਿਉਂ ਦਿਲ ਕੋ ਲਗਾ ਬੈਠੀ, ਨਾ ਗੁਲ ਆਪਣਾ ਨਾ ਬਾਗ ਆਪਣਾ ਤੂੰ ਕਿਉਂ ਆਪਣਾ ਬਣਾ ਬੈਠੀ, ਤੇਰਾ ਇਸ ਬਾਗੇ ਫਾਨੀ ਮੈਂ ਬਣਾਉਣਾ ਗੌਂਸਲਾ ਝੂਠਾ, ਦੋ ਦਿਨ ਕੀ ਮੁਸਾਫਰ ਤੂੰ ਮੌਤ ਸਿਰ ਪਲਿਆ ਬੈਠੀ, ਹੋਈ ਜਦ ਬਾਗ ਸਿਰ ਸਤਕਾਰ ਹੋ ਗਿਆ ਕਿਸਮਤ ਮੇਰਾ ਜੇ ਦਾਵਾ ਝੂਠਾ ਤਾਂ ਮੈਂ ਟੁੱਟ ਜਾ ਜਮਾ, ਫਿਰ ਰੋਣਾ ਹੈਗਾ ਫਿਰ ਪਛਤਾਏਗਾ। ਮਹਾਰਾਜ ਕਹਿੰਦੇ ਮੂਰਖਾ ਫਿਰ ਪਛਤਾਏਗਾ, ਰਾਮ ਸਿੰਘ ਪਛਤਾਏਗਾ, ਪਾਪੀ ਜੀ ਅਲੋਭ ਕਰਤਾ ਆਜ ਕੱਲ ਉੱਠ ਜਾਏਗਾ, ਕੁਵੀਰ ਇਹ ਤਾਂ ਜਾਏਗਾ, ਇਹਨੂੰ ਕਵਨੇ ਮਾਰ ਗਲਾ, ਇਹਨੂੰ ਕਿਸੇ ਪਾਸੇ ਲਾਓ, ਜੇ ਕਿਸ ਪਾਸੇ ਲਾਈਏ ਕਹਿ ਸੰਗਤ ਕਰ ਸਾਧ ਕੀ ਕਹਿਰ ਕਰੂੰਗਾ, ਡੇਰਾ ਬੰਨ ਨਾ ਸਕਿਓ ਬੰਧਨ ਕੀ ਵੇਲਾ, ਪਰ ਸਦਾ ਵਿਚਲੇ ਤਬ ਤਰਨ ਦੇਲਾ, ਹੱਥ ਨੂੰ ਲਾਈ ਕਸੂ ਮੇਰੇ ਜਲ ਜਾਸੇ ਟੋਲਾ, ਇੱਕ ਉਹ ਪੀ ਨੀ ਪਤਲੀ ਸੋ ਕੇਰੇ ਬੋਲਾ, ਦੁੱਧ ਹੱਥ ਨਹੀਂ ਆਵੇ ਫਿਰ ਹੋਏ ਨਾ ਮਿਲ ਲਓ, ਕੋਈ ਬਾਰ ਬਾਰ ਤੁਹਾਨੂੰ ਮੈਨੂੰ ਕਦੇ ਮਿਲ ਜਾਣੀ ਹੈਗੀ, ਕੋਈ ਨਦੀ ਦਾ ਦਰਿਆ ਲੰਘ ਜਾਂਦਾ ਕੋਈ ਵਾਪਸ ਆ ਜਾਂਦਾ ਕੋਈ ਫਲ ਟੁੱਟ ਜਾਂਦਾ ਕੋਈ ਫੇਰ ਲੱਗਦਾ ਹੈਗਾ, ਮਾਨਸ ਜਨਮ ਬਹਾਨ ਨਹੀਂ ਪਾਵੇ ਕਸ਼ੂ ਉਪਾਅ ਮੁਕਤ ਕਾ ਕਹਿ ਮਨੁੱਖਾ ਦੇ ਫਿਰ ਮਿਲੀ ਨੀ ਮੁਕਤੀ ਦਾ ਉਪਾਅ ਕਰੋ, ਹੁਣ ਬੱਤੇ ਹਰ ਨਾਮ ਨੇ ਭੇਜਿਆ ਅੱਗੇ ਭੁੱਖਾ ਕਹਿ ਖਾਏ ਰਾਜ ਤੂੰ ਖਾਏ ਰਾਮ ਰਾਜ। ਸ੍ਰੀ ਗੁਰੂ ਨਾਨਕ ਦੇਵ ਬਾਲਾ ਮਗਰਾਜ ਨਦੀ ਦੇ ਕਿਨਾਰੇ ਧੋਤੇ ਜਾਂਦੇ, ਹੁਣ ਨਦੀ ਤਿੰਨਾਂ ਹਿੱਸਿਆਂ ਚ ਹੋ ਗਈ, ਕਿਵੇਂ ਨੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮੈਂ ਤੁਹਾਨੂੰ ਕੀਰਤਨ ਕਰ ਲਿਆ ਬਦਾਗ ਹੋ ਗਈ। ਮਹਾਰਾਜ ਕਿਆ ਬਾਤ ਹੈ, ਇਹ ਨਦੀ ਪਹਿਲਾਂ ਕੱਚੀ ਸੀ ਫਿਰ ਜੁਦੀ ਜੁਦੀ ਹੋ ਗਈ, ਤਿੰਨੀ ਹਿੱਸੇ ਹੋ ਗਏ, ਫਿਰ ਕਦ ਮਿਲੇਗੇ, ਮਗਰਾਨਾ ਕਹਿੰਦਾ ਕਦੇ ਵੀ ਨੀ ਮਨੁੱਖਾ ਦੇ ਫਿਰ ਨੀ ਮਿਲਣੀ ਹੈਗੀ। ਮਾਨਸ ਜਨਮ ਬਾਹਰ ਨੀ ਪਾਵੇ ਕੋਈ, ਮਾਨਸ ਜਨਮ ਦਾ ਲੱਭਾ ਉਦਨ ਬਾਰੋਂ ਬਾਰ, ਜਿਉਂ ਬਨ ਫਲ ਪਾ ਕੇ ਪਾਉਂਗੇ ਬਾਹਰ ਨੂੰ ਲਾ ਕੇ ਡਾ, ਪੋਤੀਆਂ ਤਾਂ 84 ਚ ਮਿਲ ਜਾਂਦੇ, ਧਨ 84 ਲੱਖ ਜੂਨਾਂ ਚ ਮਿਲ ਜਾਂਦਾ, ਲੇਕਿਨ ਪਰਮ ਗਿਆਨ ਨੀ ਮਿਲਦਾ, ਪਰਮੇਸ਼ਰ ਦਾ ਨਾਮ ਨੀ ਮਿਲਦਾ, ਇਹ ਮਨੁੱਖਾ ਦੇ ਵਿੱਚ ਮਿਲਦਾ, ਉਹਨਾਂ ਬੱਤੇ ਨਾਮ ਨੇ ਭੇਜਿਆ ਕੇ ਭੁੱਖਾ ਕਿਆ ਕਹਿ ਰਹਿੰਦਾ ਜੇ। ਇਸ ਕਰਕੇ ਸ੍ਰੀ ਗੁਰੂ ਨਾਨਕ ਦੇਵ ਗੋਰਖ ਨੂੰ ਸਿੱਧਾ ਨੂੰ ਕਹਿੰਦੇ ਹੁਕਮ ਜਾਏ ਚੱਲਣਾ ਨਾਨਕ ਲਿਖਿਆ ਨਾ। ਇੱਕੋ ਹੀ ਰਾਜਾ ਹੈ, ਰਾਜਾ ਹੈ ਉਹ ਰਾਜਾ ਪਰਮੇਸ਼ਰ ਦਾ ਪਿਆਰਾ, ਪਾਪ ਨਹੀਂ ਕਰਦਾ ਅਪਰਾਧ ਨਹੀਂ ਕਰਦਾ, ਧਰਮੀ ਰਾਜਾ ਹੈ ਰਾਜਾ ਜਨਕ ਮੰਗਲ। ਉਹ ਬਾਹਰ ਸ਼ਿਕਾਰ ਖੇਲਣ ਵਾਸਤੇ ਗਿਆ, ਕੋਈ ਸੰਤ ਮਹਾਤਮਾ ਸਮਾਧੀ ਚ ਬੈਠੇ ਆ, ਬ੍ਰਹਮ ਗਿਆਨੀ ਤੱਤਵੇ ਤੇ ਆਤਮਦਰਸ਼ੀ ਅਵਧੂਤ ਹੈ, ਬੀਤ ਰਾਗ ਹੈ, ਬੀਤ ਰਾਗ ਕੌਣ ਦੁਨੀਆਂ ਦਾ ਮੋਹ ਖਤਮ ਹੋ ਗਿਆ, ਇਹ ਦੁਨੀਆਂ ਦਾ ਮੋਹ ਖਤਮ ਕਰਦਾ ਹੈਗਾ, ਇਹ ਨਰਕਾਂ ਚ ਲਿਆਉਣ ਵਾਲਾ ਸਾਰਾ ਹੀ ਮੋਹ ਪਰਮੇਸ਼ਰ ਨਾਲ ਪਾਉਣਾ ਹੈਗਾ, ਉਹ ਸਭ ਕੁਝ ਆਪਣਾ ਹੈਗਾ, ਉਹਨੇ ਬੀਤ ਰਾਹ ਦੁਨੀਆਂ ਦਾ ਮੋਹ ਖਤਮ ਹੋ ਗਿਆ। ਅਵਧੂਤ ਕੋਈ ਚੀਜ਼ ਆਪਣੇ ਪਰ ਰੱਖਣੀ ਨੀ, ਜਿਹੜਾ ਫੇਕ ਦੋ ਉਹ ਸੰਤ ਮਹਾਤਮਾ ਨੂੰ ਰਾਜਾ ਘੋੜਾ ਬੰਨ ਕੇ ਮੱਥਾ ਟੇਕਿਆ ਪਿਆ, ਸੰਤ ਮਹਾਤਮਾ ਨੂੰ ਪਰਮੇਸ਼ਰ ਦੇ ਬਚਨ ਸੁਣਾਉਣੇ, ਮਹਾਰਾਜ ਦੇ ਬਚਨ ਸੁਣਾਉਣੇ, ਜਿਹੜੇ ਦਰਬਾਰ ਸਾਹਿਬ ਦੁਨੀਆਂ ਦੀਆਂ ਗੱਲਾਂ ਹੈ ਹੀ ਨੀ, ਮਹਾਰਾਜ ਨੇ ਕੋਈ ਦੁਨੀਆਂ ਦੀ ਗੱਲ ਲਿਖੀ ਨਹੀਂ ਹੈਗੀ, ਪਰਮੇਸ਼ਵਰ ਪਰਮੇਸ਼ਵਰ ਪਰਮੇਸ਼ਵਰ ਪਰਮੇਸ਼ਵਰ ਹੈਗਾ।
ਸੰਤਾ ਮਹਾਤਮਾ ਨੇ ਰਾਜੇ ਨੂੰ ਅੰਮ੍ਰਿਤਸਰ ਦੇ ਵਚਨ ਸੁਣਾਏ ਤੇ ਕਹਿੰਦਾ ਮਹਾਰਾਜ ਮੇਰੇ ਗ੍ਰਹਿ ਦੇ ਵਿੱਚ ਮੈਨੂੰ ਦਰਸ਼ਨ ਦਿਓ, ਮਿੰਤਾ ਕਰੇ ਜਗਿਆਸੂ ਬਣ ਗਿਆ, ਰੋਣ ਲੱਗ ਗਿਆ, ਜਰੂਰ ਲਿਜਾਣਾ ਸੰਤਾ ਮਹਾਤਮਾ ਪ੍ਰੇਮ ਦੇ ਭੁੱਖੇ। ਕਹਿੰਦਾ ਰਾਜਾ ਕੱਲ ਨੂੰ ਆਏਗੇ। ਦੂਸਰੇ ਦਿਨ ਸੰਤ ਮਹਾਤਮਾ ਰਾਜੇ ਦੇ ਪਾਸ ਗਏ, ਰਾਜੇ ਨੇ ਬੜਾ ਸਤਿਕਾਰ ਕਰਿਆ, ਰਾਜੇ ਨੇ ਆਪਣੇ ਘੋੜੇ ਵਿਖਾਏ, ਹਾਥੀ ਵਿਖਾਏ, ਖਜ਼ਾਨੇ ਵਿਖਾਏ, ਮੰਦਰ ਵਿਖਾਏ, ਰਾਜੇ ਦਾ ਚੇਤ ਉਪਰਾਮ ਲਿਆ, ਉਦਾਸ ਹੀ ਨਹੀਂ ਰਿਹਾ। ਤੇ ਫਿਰ ਰਾਜਾ ਕਹਿੰਦਾ ਮਹਾਰਾਜ ਭੋਜਨ ਦਾ ਮੌਕਾ, ਭੋਜਨ ਸਿੱਖੋ ਬੈਠ ਗਏ, ਸੰਤਾ ਮਹਾਤਮਾ ਵਾਸਤੇ ਭੋਜਨ ਆ ਗਿਆ, ਬਾਜਰੇ ਦੀ ਜਾਂ ਦੋ ਰੋਟੀ, ਉੱਪਰ ਲਾਲ ਮਿਰਚ, ਬਾਥੂ ਦਾ ਸਾਗ, ਲੱਸੀ ਦਾ ਛੰਨਾ ਆ ਗਿਆ। ਸੰਤ ਮਹਾਤਮਾ ਹੈਰਾਨ ਪਰੇਸ਼ਾਨ ਹੋ ਗਿਆ, ਇਹ ਰਾਜਾ ਹੈ, ਮੈਨੂੰ ਪ੍ਰੇਮ ਨਾਲ ਲਿਆਇਆ ਹੈ, ਮੇਰੇ ਵਾਸਤੇ ਬਾਜਰੇ ਦੀਆਂ ਰੋਟੀਆਂ, ਬਾਥੂ ਦਾ ਸਾਗ, ਵਿੱਚ ਲੂਣ ਵੀ ਨਹੀਂ ਪਾਇਆ, ਲੱਸੀ ਦਾ ਛੰਨਾ, ਮਿਰਚਾਂ ਹੈ। ਅੱਛਾ ਫਿਰ ਗੱਲ ਕਰਾਂਗੇ। ਸੰਤ ਮਹਾਤਮਾ ਨੇ ਭੋਜਨ ਛੱਕ ਲਿਆ, ਫਿਰ ਰਾਜੇ ਵਾਸਤੇ ਭੋਜਨ ਆ, ਉਹਦੇ ਵਾਸਤੇ ਵੀ ਹੋਏ, ਬਾਜਰੇ ਦੀ ਰੋਟੀ ਆਏ, ਬਾਥੂ ਦਾ ਸਾਗ ਆਇਆ, ਲੱਸੀ ਦਾ ਛੰਨਾ, ਰਾਣੀ ਵਾਸਤੇ ਵੀ ਇਹੋ ਹੀ ਆਇਆ, ਇਹੋ ਹੀ ਭੋਜਨ। ਸੰਤਾ ਮਹਾਤਮਾ ਨੇ ਕਿਹਾ ਇੱਦਾਂ ਦਾ ਭੋਜਨ ਇਹ ਰਾਜਾ ਖਾਂਦਾ, ਰਾਣੀ ਖਾਣੀ, ਬਾਤ ਕਿਆ ਹੈ, ਬਾਤ ਕਿਆ ਹੈ? ਜਾਣੇ ਦਾ ਮੌਕਾ ਹੋ ਗਿਆ, ਹੋਰ ਸੇਵਾ ਦੱਸੋ। ਮੈਂ ਸੇਵਾ ਇਹੋ ਹੀ ਹੈ, ਇਹ ਭੋਜਨ ਤੁਸੀਂ ਇੱਦਾਂ ਦਸ਼ਾ ਕਰੇ? ਉਹ ਕਹਿੰਦਾ ਤੁਸੀਂ ਸੰਤ ਹੋ ਕੇ ਮੁਕਤ ਹੋਣਾ, ਮੈਂ ਗ੍ਰਹਿਸਥ ਵਿੱਚ ਮੁਕਤ ਹੋਣਾ ਹੈ। ਮੁਕਤੀ ਹਰ ਜਗ੍ਹਾ ਮਿਲ ਜਾਂਦੀ, ਤੁਸੀਂ ਤਾਂ ਸੰਤ ਹੋ ਕੇ ਜੰਗਲ ਕੇ ਵਿੱਚ ਮੈਂ ਮੁਕਤ ਹੋਣਾ, ਮੈਂ ਗ੍ਰਹਿਸਥ ਵਿੱਚ ਮੁਕਾਉਣਾ, ਮੈਨੂੰ ਪ੍ਰਜਾ ਦਾ ਪੈਦਾ ਪੈਸਾ ਖਾਣਾ, ਲਹੂ ਵਰਗਾ ਉਹ ਪ੍ਰਜਾ ਫਿਲਵਾਈ ਦਾ, ਮੈਂ ਦਸਮਾਂ ਦੀ ਕਿਰਤ ਕਰਦਾ ਹੈਗਾ, ਅੱਠੋ ਅੱਠ ਵਿਖੇ ਜ਼ਮੀਨ ਹੈ, ਮੈਂ ਹਲਵਾਣਾ, ਮੇਰੀ ਇਸਤਰੀ ਪਤਾ ਲੈ ਕੇ ਆਉਂਦੀ, ਜਿੰਨਾ ਪ੍ਰਜਾ ਦਾ ਪੈਸਾ ਹੋਵੇ ਉਹ ਸਾਰਾ ਪ੍ਰਜਾ ਤੇ ਲਾਉਣਾ, ਮੈਂ ਨਹੀਂ ਲੈਂਦਾ ਹੈਗਾ, ਮੈਨੂੰ ਲਹੂ ਹੈ, ਰਾਜੇ ਪ੍ਰਜਾ ਦਾ ਤਾਂ ਲੈਣਾ, ਉਹ ਪ੍ਰਜਾ ਤੇ ਲਾਉਣਾ ਹੈਗਾ, ਤੇ ਮੈਂ ਬਿਲਕੁਲ ਕੋਈ ਪਾਪ ਪਦਾ ਦੀ ਕਮਾਈ ਨਹੀਂ ਖਾਂਦਾ ਹੈਗਾ। ਹੱਥ ਪਦਾ ਨਾਨਕਾ ਉਹ ਸੂਰੂ ਸਜਾਏ, ਗੁਰਪੀ ਦਾ ਮਨ ਤਾਂ ਪਤਾ ਜਾਮਰਦਾਨ ਨਾ ਖਾਏ, ਤੁਸੀਂ ਜੰਗਲ ਵਿੱਚ ਜਾ ਕੇ ਮੁਕਤ ਆਉਣਾ, ਮੈਂ ਗ੍ਰਹਿਸਥ ਵਿੱਚ ਮੁਕਤ ਆਉਣਾ ਹੈਗਾ। ਐਸੇ ਸਾਲ ਹੈ, ਸਾਲ ਲੋਹੇ ਦਾ ਹੋ ਗਿਆ ਕਿ ਲੋਹੇ ਦਾ ਵੀ ਨਾ ਤਾਂ ਹੀ ਲੱਸੀ ਦੇ ਦਿੱਤੀ ਹੈਗੀ, ਤੇ ਹੋਰ ਭਾਪਾ ਜੀ ਪੂਜੀ ਕੋਈ ਨੀ, ਅਸੀਂ ਮੁੱਲ ਲੈਂਦੇ, ਤੇ ਇੱਥੇ ਬਾਥੂ ਐਤਕੀ ਬੜਾ ਹੋ ਗਿਆ ਖੇਤਾਂ ਦੇ ਵਿੱਚ, ਅੱਠਵੀਂ ਦੇ ਖੇਤ ਹੈ ਉਹਦਾ ਅਸੀਂ ਸਾਫ਼ ਕਰਨੇ ਹੈਗੇ, ਮੈਂ ਤਾਂ ਮੇਰੀ ਰਾਣੀ ਆਹ ਬਿਲਕੁਲ ਨਹੀਂ ਕਰਦੇ। ਉਹ ਕਹਿੰਦੇ ਤੁਸੀਂ ਧੰਨ ਹੋ ਜਾਏ, ਗ੍ਰਹਿਸਥ ਵਿੱਚ ਮੁਕਤ ਹੋ ਗਿਆ, ਮੈਂ ਛੱਡ ਕੇ ਮੁਕਤ ਹੋ। ਸ੍ਰੀ ਗੁਰੂ ਨਾਨਕ ਦੇਵ ਕਹਿੰਦੇ ਇੱਦਾਂ ਦਾ ਹੁਕਮ ਦੇ ਜਾਈ ਚੱਲਣਾ, ਨਾਨਕ ਜੀ ਪਾਪ ਨਹੀਂ ਕਰਨਾ ਹੈਗਾ, ਪਾਪੀ ਕਰਨ ਕਮਾਮ ਦੇ ਕਰਦੇ ਆਏ ਆਏ, ਇਹ ਤਾਂ ਪਹਿਲੀ ਜਮਾਤ ਹੈ, ਪਾਪ ਨਹੀਂ ਕਰਨਾ, ਪਾਪੀ ਕਰਮ ਕਮਾਮ ਦੇ ਕਰਦੇ ਆਏ ਆਏ, ਨਾਨਕ ਜੀ ਉਮਰ ਥਮਦਾ ਤੇ ਉਮਰ ਥੇਦਾ, ਫਿਰ ਦੂਸਰੀ ਉਪਾਸਨਾ ਕਰਨ ਲਈ ਈਸ਼ਰ ਪਰ ਵਿਸ਼ਵਾਸ ਰੱਖਣਾ, ਪਰਮਾਤਮਾ ਉੱਪਰ ਨਿਸ਼ਾ ਕਰਨਾ, ਪਰਮਾਤਮਾ ਨੂੰ ਸਾਥ ਸਾਥ ਸਿਮਰੋ, ਗੋਬਿੰਦ ਮਨ ਅੰਦਰ ਕੇ ਚੇਤਨ। ਤੀਸਰੀ ਹੈਗੀ ਜੀਵ ਬ੍ਰਹਮ ਦੀ ਏਕਤਾ ਦਾ ਗਿਆਨ, ਜੀਵ ਬ੍ਰਹਮ ਏਕਤਾ ਜੋ ਹਾਸਾਂ ਨੂੰ ਪਾਸੇ ਸੋਈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਹੁਕਮ ਜਾਏ ਚੱਲਣਾ, ਜਿਹੜਾ ਮਹਾਰਾਜ ਦਾ ਹੁਕਮ ਦਰਬਾਰ ਸਾਹਿਬ ਲਿਖਿਆ ਉਹ ਮੰਨਣਾ, ਕਿ ਹੋਰ ਅਸੀਂ ਕਿਸੇ ਦਾ ਹੁਕਮ ਮੰਨਣਾ ਹੈਗਾ? ਮਹਾਰਾਜ ਕਹਿੰਦੇ ਪਾਪ ਕਰੋ, ਮਹਾਰਾਜ ਕਹਿੰਦੇ ਝੂਠ ਬੋਲੋ, ਮਹਾਰਾਜ ਕਹਿੰਦੇ ਚੋਰੀ ਕਰੋ, ਮਹਾਰਾਜ ਕਹਿੰਦੇ ਸਾਥ ਸਾਥ ਸਿਮਰ ਮਨ ਅੰਤਰ ਕਿਤਰੇ ਚੰਦ, ਜੇ ਤਾਂ ਉਹ ਮੁਕਤ ਹੋ ਗਿਆ, ਇੱਥੇ ਤੁਸੀਂ ਕਿਸ ਵਿੱਚ ਮੁਕਤ ਹੋ ਜਾਓ। ਇੱਕ ਪੂੰਗਲ ਭਗਤ ਰਹਿੰਦਾ ਹੈਗਾ, ਉਹਦੀ ਇੱਕ ਖੇਤ ਹੈ ਕੀਰਤਪੁਰ ਸਾਹਿਬ ਤੇ, ਸੱਤ ਮੀਲ ਨੂੰ ਲੱਗਦਾ ਹੈ, ਸੱਤਵੀਂ ਮਹਾਰਾਜ ਦੀ ਸੰਗਤ ਕਰਦਾ ਹੈਗਾ, ਤੇ ਬਹੁਤੇ ਗਰੀਬ ਹੈ, ਸੁਦਾਮੇ ਮੰਗਲ ਭਾਈ ਲਾਲੋ ਮੰਗਲ ਬਿਲਕੁਲ ਗਰੀਬ ਹੈਗਾ, ਬਹੁਤੇ ਗਰੀਬ ਹੈਗਾ, ਕਦੇ ਰੋਟੀ ਮਿਲਦੀ, ਕਦੇ ਬਾਲ ਬੱਚਾ ਵੀ ਹੈਗਾ, ਇਸਤਰੀ ਵੀ ਹੈਗੀ, ਆਪਣੇ ਬੇਲੀ ਭਗਤ ਮੰਗਲ ਰਹਿੰਦੇ ਹੈਗੇ, ਆਏਗਾ ਸੰਤਾ ਮਹਾਤਮਾ ਦੀ ਸੇਵਾ ਵੀ ਕਰੇ, ਕਿ ਸੰਤ ਆਇਆ, ਉਸ ਨੇ ਸੰਤ ਦੀ ਪੁੰਦਰ ਭਗਤ ਨੇ ਬੜੀ ਸੇਵਾ ਕੀਤੀ, ਉਹ ਬੜਾ ਖੁਸ਼ ਹੋ ਗਿਆ ਸੰਤ, ਉਹਦੇ ਕੋਲ ਪਾਰਾ ਦੀ ਪੱਥਰੀ ਸੀ, ਹੁਣ ਕਹਿੰਦੇ ਮੈਂ ਪਾਰਾ ਦੀ ਪੱਥਰੀ ਨਾਲ ਕੋਈ ਸੋਨਾ ਬਣਾ ਦੇਵਾਂ। ਉਹ ਕਹਿਣ ਲੱਗਾ ਭਾਈ ਪੂੰਗਲ ਨੂੰ, ਮੇਰੇ ਵਪਾਰ ਦੀ ਪੱਥਰੀ ਹੈ, ਲੋਹਾ ਲਿਆ, ਮੈਂ ਸੋਨਾ ਬਣਾ ਦੇਣਾ। ਕਹਿੰਦਾ ਤੂੰ ਸੋਨਾ ਬਣਾਉਣ ਵਾਸਤੇ ਸੰਤ ਬਣਿਆ ਹੈਗਾ? ਪਰ ਦੀ ਪੱਥਰੀ ਪਰਮਾਤਮਾ ਦਾ ਨਾਮ ਹੈ ਕਿ ਪਰ ਦੀ ਪੱਥਰੀ? ਦਸਵੇਂ ਮਹਾਰਾਜ ਨੇ ਹੀਰਾ ਗੁਲਾਬ ਜੀ ਵੀ ਸੁੱਟਿਆ, ਹੀਰਾ ਤਾਂ ਪਰਮਾਤਮਾ ਦਾ ਨਾਮ ਹੈ ਕਿ ਇਹ ਹੀਰੇ ਹੈਗੇ ਝੂਠੇ, ਇਹ ਸਾਡੀ ਕਲਿਆਣ ਕਰੇਂਗੇ? ਕਲਿਆਣ ਤਾਂ ਪਰਮਾਤਮਾ ਦੇ ਨਾਮ ਨੇ, ਕਿ ਹਰ ਸੋ ਹੀਰਾ ਛੱਡ ਕੇ ਕਰੇ ਆਣ ਕੀ ਆਸ, ਤੇ ਇਹਨਾਂ ਦੇ ਦੋ ਜਾਏ ਸੱਚ ਪਾਖੇ ਦੇ ਉਦਾਸ, ਕੌਡੀ ਬੱਲੇ ਲਾਲ ਗੋਇਆ,
माया रूपी कौटी वाले परमात्मा पर लाया मेरी मतवारी में राम बसारे हो तो इस वास्ते तेन सोना चाहिए तेन मिलना तो चाहिए। वो अपने खेत बच लै गया भाई पूंगर अपने खेत बच लै गया खेत के गब्बे जाके कहना कहीं ना फुट थले जगह पुट्टी गां थले सोने की कान बारह मील निकल जाएगा कहना लै जा जिन्ना भी लाना कहना तेरा ही खेत है तेरे खेत बच सोने की कान तू इना बिपता दुख तकलीफ सहा रहा है बच्चे तेरे भुखे तू भुखा तेरी स्त्री भुखी है तू कद क्यों नहीं लेंगा कहना जिसने दबिया उस दाया मेरा नहीं है मैं रखा है जिदा है उसे नहीं रखा है मैं तो ईश्वर की रिजाव बच हुक्म चलना नानक लिखे ना तेरा की है मीठा लागे ना कोई ना चीजा च सुख है तो परमेश्वर खाने पीने में सुख आ गए सुंदर सेज नेक सुख दस भोगन पूरे ग्रह सोन चंदन सुगंध मोती हीरे मन इच्छे सुख मान कुछ नहीं सुपरब चित ना हो बेटा के सारी दुनिया की चीजा मिल गई महाराज का नाम ना मिले नरकों में चले जाना है महाराज की बाणी कहती है बाकी चीजा किसी काम नहीं है बराग हो गया उन्होंने भी पद पढ़ दिता है कि उन्होंने सेवक बन गया कहना मेरा सेवक चल तेन सतवें महाराज के पास ला जावा कीर्त भुल आया महाराज ने दोनों ज्ञान कर दिता। सो श्री गुरु नानक देव महाराज के पास गुरख से सीधा निशंका की कि सचैर हो असि परमात्मा की दरगाह में जाके कि सचे हो महाराज की आते हैं कूरों टुटे पाल झूठा संसार मगरों लाओ फिर वो शंका कर दे कि कूरों टुटे पाल झूठा संसार किता मथुरा मगरों लथे हुक्म जाए चलना नानक महाराज का हुक्म मनो जो लिखिया दरबार साहब के बीच में बेतंग ग्रंथ में कि परमेश्वर का हुक्म है तुम मनोगे फिर तुम परमात्मा की दरगाह के बीच में सचे हो जाओगे संसार भवजल से पार हो जाओगे थोड़ा जन्म बरन कटिया जाएगा जिस वास्ते मनुखा से मिली वो सफली हो जाएगी थोड़िया खुला का आधार हो जाएगा सब का आधार हो जाएगा जननी जन तो भग जन कह दाता कह सूर नहीं तो जननी बन रहे कहे गुवार जे कुल पूत न ज्ञान विचारी विधवा फस न पई मतारी। सो श्री गुरु नानक देव महाराज ने गोरख से सिद्धा की शंका निवृत्त करके उन्होंने शांत करके संसार पर